0: ਸਵਾ ਨੇ
1: ਚੱਲ ਪੈਣ ਵਾਲਾ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਜਿੱਦਾਂ ਕਿ ਆਪ ਜਾਣਦੇ ਹੋ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦੇ ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਦੋਸਤ ਮਿੱਤਰ ਰਿਸ਼ਤੇਦਾਰ ਸਾਖ ਸੰਬੰਧੀ ਅੱਜ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਹਨ। ਸੋ ਬੇਨਤੀ ਹੈ ਕਿ ਲੜਕੇ ਦਾ ਸਿਹਰਾ ਜਾਂ ਕਲਗੀ ਵਧਾ ਦਿੱਤੀ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਸ ਨੂੰ ਆਪਾਂ ਆਰੰਭ ਕਰੀਏ, ਅਤੇ ਨਾਲ ਦੀ ਨਾਲ ਬੇਨਤੀ ਹੈ ਕਿ ਲੜਕੀ ਨੂੰ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਲਿਆ ਕੇ ਬਿਠਾਇਆ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਆਰੰਭ ਕਰ ਸਕੀਏ ਜੀ।

ਸੋ ਹੁਣ ਬੇਨਤੀ ਹੈ ਕਿ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਵਾਸਤੇ ਛੋਟੀ ਅਰਦਾਸ ਹੋਵੇਗੀ, ਜਿਸ ਦੇ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ, ਅਤੇ ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਜੀ, ਖੜ੍ਹੇ ਹੋ ਜਾਣ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਸਰਦਾਰ ਮਨਰਾਜ ਸਿੰਘ ਜੀ ਨਿੱਜਰ ਅਤੇ ਬੇਟੀ ਨਵਨੀਨ ਕੌਰ ਜੀ ਖੈੜਾ, ਸਤਿਗੁਰੂ ਸਾਹਿਬ ਜੀ ਦੀ ਆਪ ਜੀ ਦੇ ਉੱਪਰ ਅੱਜ ਬੜੀ ਬਖਸ਼ਿਸ਼ ਹੋਈ ਹੈ। ਬਹੁਤ ਸਪੈਸ਼ਲ ਦਿਨ ਹੈ ਤੁਹਾਡੇ ਵਾਸਤੇ ਅੱਜ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਨੂੰ ਨਵੇਂ ਰਿਸ਼ਤੇ ਦੀ ਦਾਤ ਬਖਸ਼ਿਸ਼ ਕਰਨੀ ਹੈ। ਉਹ ਪਤੀ ਅਤੇ ਪਤਨੀ ਦਾ, ਹਸਬੈਂਡ ਅਤੇ ਵਾਈਫ ਦਾ ਰਿਸ਼ਤਾ ਹੈ। ਉਸ ਰਿਸ਼ਤੇ ਵਿੱਚ ਪ੍ਰਵਾਨ ਚੜ੍ਹਨ ਵਾਸਤੇ, ਪ੍ਰਵਾਨ ਹੋਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦੀ ਮਰਿਆਦਾ ਹੈ, ਜੋ ਆਪ ਜੀ ਨੂੰ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਬੇਨਤੀ ਹੈ ਆਪ ਦੋਵਾਂ ਦੇ ਸਨਮੁੱਖ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਮਰਿਆਦਾ ਅਨੁਸਾਰ ਜਿਸ ਵਕਤ ਆਨੰਦ ਕਾਰਜ ਦੀ ਆਰੰਭਤਾ ਹੋਣੀ ਹੈ, ਸਭ ਤੋਂ ਪਹਿਲਾਂ ਰਾਗੀ ਸਿੰਘ ਸਾਹਿਬਾਨ ਜੀ ਪੱਲੇ ਦਾ ਸ਼ਬਦ ਪੜ੍ਹਨਗੇ, ਜਿਹਦੇ ਵਿੱਚ ਬੇਟੀ ਦੇ ਪਿਤਾ ਜੀ ਵੱਲੋਂ ਜਿਹੜਾ ਪੱਲਾ ਹੈ ਬੇਟੀ ਦਾ, ਬੇਟੇ ਨੂੰ ਫੜਾਇਆ ਜਾਣਾ ਹੈ। ਉਸ ਤੋਂ ਉਪਰੰਤ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਖਲੋ ਕੇ ਰਹਿਤ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਇਆ ਜਾਣਾ ਹੈ। ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਦੋਂ ਕੀਰਤਨ ਸ਼ਬਦ ਸੰਪੂਰਨ ਹੋਵੇਗਾ, ਆਪ ਜੀ ਦੋਨਾਂ ਜਾਣਿਆਂ ਨੇ ਜਦੋਂ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੀ ਲਾਵ ਦਾ ਪਾਠ ਆਰੰਭ ਹੋਵੇਗਾ, ਆਪ ਦੋਨਾਂ ਜਾਣਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕ ਕੇ ਖਲੋ ਜਾਣਾ ਹੈ। ਜਿੰਨਾ ਚਿਰ ਤੱਕ ਦਾਸ ਲਾਮ ਦਾ ਪਾਠ ਕਰੇਗਾ, ਉਹਨਾਂ ਚਿਰ ਤੱਕ ਆਪ ਜੀ ਨੇ ਸਤਿਗੁਰੂ ਜੀ ਦੇ ਸਨਮੁੱਖ ਹੱਥ ਜੋੜ ਕੇ ਲਾਵਾਂ ਦਾ ਪਾਠ ਸ਼੍ਰਵਣ ਕਰਨਾ। ਉਸ ਤੋਂ ਉਪਰੰਤ ਜਦੋਂ ਭਾਈ ਸਾਹਿਬ ਜੀ ਕੀਰਤਨ ਆਰੰਭ ਕਰ ਦੇਣਗੇ, ਪਹਿਲੀ ਲਾਵ ਦਾ ਆਪ ਜੀ ਨੇ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਪਰਿਕਰਮਾ ਕਰਨੀ ਹੈ ਬੜੇ ਆਰਾਮ ਨਾਲ। ਅਤੇ ਕੈਮਰਾਮੈਨ ਵੀਰਾਂ ਨੂੰ ਵੀ ਬੇਨਤੀ ਵੀ ਰੋਕਿਓ ਨਾ ਕਿਸੇ ਵੀ ਰੂਪ ਦੇ ਵਿੱਚ, ਜਿਹਨੋਂ ਆਨੰਦ ਕਾਰਜ ਹੋਵੇ ਬੱਚਿਆਂ ਨੂੰ ਰਸਤੇ ਵਿੱਚ ਰੋਕਣਾ ਨਹੀਂ ਹੈ। ਔਰ ਆਪ ਜੀ ਨੇ ਜਦੋਂ ਪਹਿਲੀ ਪਰਿਕਰਮਾ ਕਰ ਲਈ, ਮੱਥਾ ਟੇਕ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਪ ਜੀ ਨੇ ਖੜ੍ਹੇ ਹੋ ਜਾਣਾ ਹੈ। ਇਸ ਤਰ੍ਹਾਂ ਚਾਰ ਵਾਰ ਆਪ ਜੀ ਨੇ ਪਰਿਕਰਮਾ ਕਰਨੀ ਹੈ, ਚਾਰ ਲਾਵਾਂ ਦਾ ਪਾਠ ਸੰਪੂਰਨ ਹੋ ਜਾਏਗਾ। ਉਸ ਤੋਂ ਉਪਰੰਤ ਜਦੋਂ ਲਾਵਾਂ ਦਾ ਪਾਠ ਸੰਪੂਰਨ ਹੋ ਗਿਆ, ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਇਸੇ ਤਰ੍ਹਾਂ ਬੈਠ ਜਾਣਾ ਹੈ, ਸੱਜ ਜਾਣਾ ਹੈ, ਔਰ ਅਗਲੀ ਮਰਿਆਦਾ ਫਿਰ ਨਾਲ ਹੀ ਆਪ ਜੀ ਨੂੰ ਦੱਸੀ ਜਾਏਗੀ। ਬੇਨਤੀ ਇਹ ਹੈ ਕਿ ਬੱਚੇ ਨਾਲ ਭੈਣ ਜੀ ਨੂੰ ਆਸਰਾ ਦੇਣ ਵਾਸਤੇ ਖਲੋਤੇ, ਕਿੰਨਾ ਚੰਗਾ ਹੋਵੇ ਜੇ ਇਸ ਆਸਰੇ ਨੂੰ ਛੱਡ ਕੇ ਕੇਵਲ ਦੋਨੇ ਜਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸੇ ਪਾਸੇ ਪਰਿਕਰਮਾ ਕਰਨ, ਕੋਈ ਵੀ ਬੇਟੀ ਨੂੰ ਫੜ ਕੇ ਅੱਗੇ ਨਾ ਕਰੇ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਅੱਜ ਅਸੀਂ ਆਸਰਾ। ਅਤੇ ਬੇਨਤੀ ਜੋੜੀ ਨੂੰ ਇੱਕ ਇਹ ਹੈ ਕਿ ਅੱਜ ਇਸ ਰਿਸ਼ਤੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਾਖੀ ਹਨ, ਭਾਵ ਕਿ ਇਸ ਰਿਸ਼ਤੇ ਦੇ ਵਿੱਚ ਵਿਚੋਲੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਰਮੇਸ਼ਰ ਦੇ ਦਰ 'ਤੇ ਰਿਸ਼ਤਾ ਪ੍ਰਵਾਨ ਹੋਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਲੇ ਹਨ। ਬਾਕੀ ਦੀ ਜੋ ਮਰਿਆਦਾ ਹੈ ਵਿਆਹ ਤੋਂ ਬਾਅਦ ਦਾ ਜਿਹੜਾ ਜੀਵਨ, ਉਹਦੇ ਬਾਰੇ ਮੈਂ 2 ਮਿੰਟ ਹੀ ਆਪ ਜੀ ਦੇ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਲਵਾਂਗਾ ਜ਼ਰੂਰ। ਆਪ ਜੀ ਨੇ ਇਸੇ ਤਰ੍ਹਾਂ ਹੁਣ ਬੈਠੇ ਰਹਿਣਾ, ਸੱਜੇ ਰਹਿਣਾ, ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ, ਉਸ ਤੋਂ ਉਪਰੰਤ ਆਪਾਂ ਲਾਵਾਂ ਦਾ ਪਾਠ ਆਰੰਭ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਾਵਨ ਸਦਕਾ ਪੂਰਨ ਗੁਰਮਰਿਆ ਦੇ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਗੁਰਦੁਆਰਾ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ, ਦੋਵਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਇਤਫਾਕ ਬਣਾਈ ਰੱਖਣ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ, ਆਓ ਹੁਣ ਆਪਾਂ ਸਾਰੇ ਨੇ ਅਰਦਾਸ ਵਿੱਚ ਹੱਥ ਲੁਕਾਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ।
1: ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ।

ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨਿਦ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ,

ਸਪੁੱਤਰੀ ਸਰਦਾਰ ਰਣਜੀਤ ਸਿੰਘ ਜੀ ਖੈੜਾ, ਬੀਬੀ ਰੁਪਿੰਦਰ ਕੌਰ ਜੀ ਖੈੜਾ। ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ, ਸਰਦਾਰ ਮਨਰਾਜ ਸਿੰਘ, ਬੇਟੀ ਨਵਲੀਨ ਕੌਰ ਜੀ ਦਾ ਆਨੰਦ ਕਾਰਜ

ਮੇਲ ਪ੍ਰਗਟ ਹੋਇਆ। ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਦੀ ਦੋਨਾਂ ਪਰਿਵਾਰਾਂ ਵਿੱਚ ਅਤੇ ਸੁਭਾਗ ਜੋੜੀ ਵਿੱਚ ਆਪਸੀ ਪ੍ਰੇਮ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਮਿਹਰਾਮਤ ਖੁਸ਼ਹਾਲ

ਕਰਨ ਦੀ ਦਾਤ ਬਖਸ਼ਣੀ। ਦੋਨਾਂ ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ। ਸਤਿਗੁਰੂ ਜੀ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ। ਆਪ ਜੀ ਦੇ ਹਜ਼ੂਰ ਸਰਦਾਰ ਅਜਮੇਰ ਸਿੰਘ ਜੀ ਨਿੱਜਰ ਪਰਿਵਾਰ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਅਸਥਾਨਾਂ ਵਾਸਤੇ ਬੇਅੰਤ ਸੇਵਾਵਾਂ ਮਾਇਕ ਰੂਪ ਵਿੱਚ ਕੀਤੀਆਂ ਗਈਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਕਰਨੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਕੇ ਗੁਰਸਿੱਖੀ ਸਿਦਕ ਭਰੋਸਾ ਬਖਸ਼

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਵਾਹਿਗੁਰੂ ਨਾਮ ਜਹਾਜ਼ ਹੈ। ਜੋ ਸ਼ਰਧਾ ਕਰ ਸੇਵਦੇ, ਜੋ ਸ਼ਰਧਾ ਕਰ ਸੇਵਦੇ,

ਵੀ ਹੈ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਦੋਨੋਂ ਪਰਿਵਾਰ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ, ਸੁਭਾਗ ਜੋੜੀ ਦਾ ਆਨੰਦ ਕਾਰਜ ਸੰਪੂਰਨ ਹੋਇਆ। ਗੁਰਦੁਆਰਾ ਸਾਹਿਬ ਜੀ ਦੇ ਸਮੂਹ ਸਟਾਫ ਅਤੇ ਸਮੁੱਚੇ ਪ੍ਰਬੰਧ ਵੱਲੋਂ, ਪ੍ਰਬੰਧਕ ਸਾਹਿਬਾਨ ਵੱਲੋਂ, ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਦੋਨਾਂ ਪਰਿਵਾਰਾਂ ਨੂੰ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਦੋਨਾਂ ਬੱਚਿਆਂ ਨੂੰ, ਸਰਦਾਰ ਮਨਰਾਜ ਸਿੰਘ ਦੀ ਅਤੇ ਬੇਟੀ ਨਵਲੀਨ ਕੌਰ, ਦੋਨਾਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਤੁਸੀਂ ਹਰ ਸਮੇਂ ਦੁੱਖ ਸੁੱਖ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਨੀ ਹੈ, ਕਿਉਂਕਿ ਅੱਜ ਇਸ ਰਿਸ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਸਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਹਰ ਵਕਤ ਅਰਦਾਸ ਕਰਨੀ ਹੈ। ਕੋਈ ਦਾਤ ਲੈਣੀ ਹੈ, ਕੋਈ ਚੀਜ਼ ਵਸਤ ਦੀ ਪ੍ਰਾਪਤੀ ਹੈ ਅਤੇ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰਨੀ ਹੈ। ਅਤੇ ਦੋਨਾਂ ਜਾਣਿਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ, ਦੋਨਾਂ ਜਾਣਿਆਂ ਨੇ ਆਪਣੇ ਸਹੁਰੇ ਪਰਿਵਾਰਾਂ ਦਾ ਮਾਣ ਸਤਿਕਾਰ ਕਾਇਮ ਰੱਖਣਾ ਹੈ। ਬੇਟੀ ਨਵਲੀਨ ਕੌਰ ਜੀ ਨੇ ਆਪਣੇ ਇਨਲਾਜ਼ ਦੀ ਭਾਵ ਆਪਣੇ ਸਹੁਰੇ ਪਰਿਵਾਰ ਦੀ ਇੱਜ਼ਤ ਰੱਖਣੀ ਹੈ। ਇੱਧਰੋਂ ਸਰਦਾਰ ਮਨਰਾਜ ਸਿੰਘ ਨੂੰ ਬੇਨਤੀ ਕਿ ਆਪਣੇ ਸਹੁਰੇ ਪਰਿਵਾਰ ਦਾ ਸਤਿਕਾਰ ਅਤੇ ਮਾਣ ਬਰਕਰਾਰ ਰੱਖਣਾ ਹੈ। ਉਸ ਤੋਂ ਬਾਅਦ ਤੁਸੀਂ ਦੋਨਾਂ ਜਾਣਿਆਂ ਨੇ ਇੱਕ ਦੂਸਰੇ ਦਾ ਸਤਿਕਾਰ ਕਰਨਾ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜਿਹੜੀ ਸਮੱਸਿਆ ਹੈ ਕਿ ਜਿਸ ਵੇਲੇ ਪਤੀ ਚਾਰ ਦੋਸਤਾਂ ਵਿੱਚ ਖਲੋਤੇ ਅਤੇ ਉਹ ਦੋਸਤਾਂ ਵਿੱਚ ਆਪਣੀ ਪਤਨੀ ਦਾ ਮਜ਼ਾਕ ਉਡਾ ਕੇ ਕਹਿੰਦੇ ਵੀ ਮੇਰੇ ਵੱਸ ਵਿੱਚ ਹੈ ਸਾਰਾ ਕੁਝ, ਪਤਨੀ ਆਪਣੀਆਂ ਸਹੇਲੀਆਂ ਵਿੱਚ ਖਲੋ ਕੇ ਇਸ ਤਰ੍ਹਾਂ ਆਪਣੇ ਪਤੀ ਦੇ ਪ੍ਰਥਾਏ ਕੇ ਕਹੇ ਕਿ ਮੇਰਾ ਪਤੀ ਮੇਰੇ ਵੱਸ ਵਿੱਚ ਹੈ, ਦੋ ਮਿੰਟ ਦੋਸਤਾਂ ਮਿੱਤਰਾਂ ਸੰਬੰਧੀਆਂ ਨੂੰ ਖੁਸ਼ ਕਰਨ ਵਾਸਤੇ ਆਪਣੇ ਰਿਸ਼ਤੇ ਵਿੱਚ ਖਟਾਸ ਪ੍ਰਗਟ ਨਹੀਂ ਕਰਨੀ। ਦੋਨਾਂ ਨੇ ਸਮੁੱਚੇ ਰਿਸ਼ਤੇਦਾਰਾਂ ਸੰਬੰਧੀਆਂ ਦੇ ਸਾਹਮਣੇ ਸਤਿਕਾਰ ਮਾਣ ਬਹਾਰ ਰੱਖਣਾ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਕਿ ਜਦੋਂ ਸੁਭਾਗ ਜੋੜੀ ਦਾ ਆਨੰਦ ਕਾਰਜ ਹੋ ਜਾਏ, ਸਮਾਂ ਬਣਾ ਕੇ ਅਰਦਾਸ ਕਰਕੇ ਅਤੇ ਖੰਡੇ ਬਾਟੇ ਦੀ ਪੌਲ ਦੇ ਧਾਰਨੀ ਬਣੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗੋ, ਸਮਾਂ ਬਣੇ ਅਰਦਾਸ ਕਰਨੀ, ਆਪ ਜੀ ਅੰਮ੍ਰਿਤਧਾਰੀ ਹੋਵੋ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਦੋਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਹ ਰਿਸ਼ਤਾ ਸਰੀਰ ਦਾ ਇਕੱਲਾ, ਅੱਜ ਰਿਸ਼ਤਾ ਸਰੀਰ ਦਾ ਜੁੜ ਗਿਆ ਅਤੇ ਇਹ ਅੱਜ ਸੰਪੂਰਨ ਨਹੀਂ ਹੋ ਗਿਆ। ਇਹ ਸੰਪੂਰਨ ਉਦੋਂ ਹੋਵੇਗਾ ਜਦੋਂ ਆਤਮਾ ਦਾ ਰਿਸ਼ਤਾ, ਆਤਮਾ ਦਾ ਮਿਲਾਪ ਦੋਨਾਂ ਦਾ ਹੋਵੇਗਾ। ਸਤਿਗੁਰੂ ਜੀ ਨੇ ਕਿਹਾ, ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀ ਐ ਸੋਏ। ਜਦੋਂ ਤੁਹਾਡੀ ਵਿਚਾਰਧਾਰਾ ਦੋਵਾਂ ਦਾ ਸੁਭਾਅ ਇੱਕੋ ਜਿਹਾ ਹੋ ਗਿਆ ਅਤੇ ਉਸ ਵੇਲੇ ਸਤਿਗੁਰੂ ਜੀ ਦੇ ਦਰ 'ਤੇ ਪ੍ਰਵਾਨ, ਗ੍ਰਹਿਸਥ ਧਰਮ ਸਭ ਤੋਂ ਉੱਤਮ ਹੈ, ਸਤਿਗੁਰੂ ਕਿਰਪਾ ਕਰਨ। ਬਹੁਤਾ ਸਮਾਂ ਨਹੀਂ, ਆਪ ਸਮੂਹ ਸੰਗਤਾਂ ਦਾ ਇਹਨਾਂ ਅਸਥਾਨਾਂ ਵੱਲੋਂ ਜੀਓ ਆਇਆ, ਸਤਿਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਆਓ ਅਗਲਾ ਜਿਹੜਾ ਸਮਾਗਮ ਹੈ ਔਰ ਆਪ ਜੀ ਸਰਵਣ ਕਰੋ ਜੀ, ਇੰਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਚਵਰ ਤੱਕ ਦੇ ਮਾਲਕ ਸ਼ਾਹ ਸ਼ਾਹਨਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਾਰੇ ਖਾਲਸਾ ਜੀ ਆਪਣੀਆਂ ਆਪਣੀਆਂ ਹਾਜ਼ਰੀਆਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਲਵਾਈਏ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਅਪਰੰਪਾਰ ਮਿਹਰ ਬਖਸ਼ਿਸ਼ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ, ਜੋ ਗੁਰੂ ਘਰ ਦੇ ਦੋਨੋਂ ਪ੍ਰੇਮੀ ਪਰਿਵਾਰ ਭਾਅ ਜੀ ਸਰਦਾਰ ਰਣਜੀਤ ਸਿੰਘ ਜੀ ਖਹਿੜਾ, ਭੈਣ ਜੀ ਰੁਪਿੰਦਰ ਕੌਰ ਖਹਿੜਾ, ਉਹਨਾਂ ਦੀ ਬੇਟੀ ਨਵਲੀਨ ਕੌਰ, ਅਤਿ ਸਤਿਕਾਰਯੋਗ ਸਰਦਾਰ ਰਣਵੀਰ ਸਿੰਘ ਜੀ ਨਿੱਜਰ, ਭੈਣ ਜੀ ਰਾਜਵਿੰਦਰ ਕੌਰ, ਉਹਨਾਂ ਦੇ ਬੇਟੇ ਮਨਰਾਜ ਸਿੰਘ ਨਿੱਜਰ, ਉਹਨਾਂ ਦੇ ਸ਼ੁਭ ਆਨੰਦ ਕਾਰਜ ਦੇ ਸਮਾਗਮ ਜੋ ਦੋਨਾਂ ਪਰਿਵਾਰਾਂ ਨੇ ਗੁਰੂ ਸਾਹਿਬਾਂ ਦੀ ਓਟ ਆਸਰਾ ਲੈ ਕੇ ਸਾਹਿਬਾਂ ਦੇ ਚਰਨਾਂ 'ਚ ਬੇਨਤੀਆਂ ਕਰਕੇ ਪਿਛਲੇ ਦਿਨਾਂ ਤੋਂ ਆਰੰਭੇ ਸਨ, ਅਪਰੰਪਾਰ ਬਖਸ਼ਿਸ਼ ਕੀਤੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪੂਰਨ ਗੁਰਮਰਿਆਦਿਆ ਦੇ ਅਨੁਸਾਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ, ਆਪ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਦੋਨਾਂ ਬੱਚਿਆਂ ਦਾ ਆਨੰਦ ਕਾਰਜ ਪੂਰਨ ਗੁਰਮਰਿਆਦਾ ਦੇ ਅਨੁਸਾਰ ਗੁਰੂ ਸਾਹਿਬਾਂ ਨੇ ਆਪ ਸਹਾਈ ਹੋ ਕੇ ਸੰਪੰਨ ਕਰਵਾਇਆ ਹੈ। ਸੋ ਇਸ ਮੌਕੇ ਮੈਂ ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਸਹਿਬ ਬਖਸ਼ਿਸ਼ ਕਾਰਨ ਜੋ ਗੁਰੂ ਸਾਹਿਬਾਂ ਨੇ ਇਹ ਅੱਜ ਦੋਨਾਂ ਪਰਿਵਾਰਾਂ ਦੀ ਸਾਂਝ ਪਾਈ ਹੈ, ਇਹ ਜੁਗਾਂ ਜੁਗੰਤਰਾਂ ਤੱਕ ਇਸੇ ਹੀ ਤਰ੍ਹਾਂ ਚੱਲਦੀ ਰਹੇ। ਦੋਨੋਂ ਸਾਡੇ ਬੱਚੇ, ਬੇਟੀ ਨਵਲੀਨ ਕੌਰ, ਬੇਟਾ ਮਨਰਾਜ ਸਿੰਘ ਨਿੱਜਰ, ਜੋ ਕਿ ਆਪਣੀ ਜ਼ਿੰਦਗੀ ਦੀ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਉਹ ਕਰਨ ਜਾ ਰਹੇ ਹਨ, ਗੁਰੂ ਸਾਹਿਬ ਬਖਸ਼ਿਸ਼ ਕਰਨ ਬੱਚੇ ਦੋਨੋਂ ਪੜ੍ਹੇ ਲਿਖੇ ਹਨ, ਇਹਨਾਂ ਨੂੰ ਕਿਸੇ ਸਿੱਖਿਆ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਸਾਡੇ ਬੇਟਾ ਅਤੇ ਬੇਟੀ ਨੂੰ ਸਿੱਖਿਆ ਦਿੱਤੀ ਹੈ। ਸੋ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਿਹਾ, ਅੱਜ ਤੋਂ ਦੁੱਖ ਆਵੇ ਜਾਂ ਸੁੱਖ ਆਵੇ, ਦੁੱਖ ਦੇ ਵਿੱਚ ਗੁਰੂ ਸਾਹਿਬਾਂ ਦੇ ਚਰਨਾਂ 'ਚ ਆਪਾਂ ਅਰਦਾਸ ਕਰਨੀ ਹੈ, ਸੁੱਖ ਦੇ ਵੇਲੇ ਸ਼ੁਕਰਾਨਾ ਕਰਨਾ ਵੀ ਨਹੀਂ ਭੁੱਲਣਾ ਕਿ ਗੁਰੂ ਸਾਹਿਬ ਬਖਸ਼ਿਸ਼ ਹੈ ਸਾਹਿਬਾਂ ਦੀ, ਸਾਹਿਬ ਬਖਸ਼ਿਸ਼ਾਂ ਕਰਕੇ ਖੁਸ਼ੀਆਂ ਬਖਸ਼ ਰਹੇ ਹਨ। ਅਗਰ ਆਪਾਂ ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜੇ ਰਹਾਂਗੇ ਤਾਂ ਫਿਰ ਕੋਈ ਵੀ ਮੁਸੀਬਤ ਆਵੇ ਉਹ ਸਾਹਿਬ ਆਪ ਹੀ ਬਖਸ਼ਿਸ਼ ਕਰਕੇ ਉਹਦਾ ਹੱਲ ਵੀ ਕੱਢਣਗੇ। ਭਾਅ ਜੀ ਰਣਜੀਤ ਸਿੰਘ ਜੀ ਖਹਿੜਾ ਵੈਸੇ ਤਾਂ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ ਹਨ, ਆਪ ਸਭ ਸੰਗਤਾਂ ਮੈਂ ਕਹਾਂਗਾ ਸਿਡਨੀ ਨਹੀਂ ਆਸਟ੍ਰੇਲੀਆ ਦੇ ਵਰਲਡਵਾਈਡ ਭਾਈ ਜੀ ਨੂੰ ਉਹਨਾਂ ਦੀਆਂ ਜੋ ਕਮਿਊਨਿਟੀ ਦੇ ਪ੍ਰਤੀ ਸੇਵਾਵਾਂ ਹਨ, ਉਹਨਾਂ ਦੇ ਬੋਲੀ ਦਾ ਅੰਦਾਜ਼, ਉਹਨਾਂ ਦਾ ਪ੍ਰੇਮ ਦੇ ਨਾਲ ਹਰ ਇੱਕ ਨੂੰ ਮਿਲਣਾ ਵਰਤਣਾ, ਜਦੋਂ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਉਹ ਆਪੇ ਤੋਂ ਬਾਹਰ ਹੋ ਕੇ ਵੀ ਉਹਦੀ ਹੈਲਪ ਕਰਨਾ। ਸੋ ਉਹਨਾਂ ਨੂੰ, ਦੋਨਾਂ ਹੀ ਪਰਿਵਾਰਾਂ ਨੂੰ ਮੈਂ ਕਹਾਂਗਾ ਕਿ ਇਸ ਮੌਕੇ ਬਹੁਤ ਬਹੁਤ ਮੁਬਾਰਕਬਾਦ ਹੈ। ਜੋ ਬੱਚਾ ਅਤੇ ਬੱਚੀ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਮੈਂ ਇਸ ਮੌਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਸ਼ੁਕਰਾਨਾ ਕਰ ਰਹੇ ਹਾਂ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਇਹ ਸੁਹਾਵਣੇ ਸਮਾਗਮ ਆਪ ਹੀ
ਆਰੰਭ ਕਰਵਾ ਕੇ ਸੰਪੰਨ ਕਰਵਾਏ ਹਨ। ਉਸ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜੱਥੇ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਅਗਵਾਈ ਦੇ ਕੇ ਉਹਨਾਂ ਨੇ ਇਹ ਅੱਜ ਦੇ ਜੋ ਆਨੰਦ ਕਾਰਜ ਸਮਾਗਮ ਹਨ ਉਹ ਸੰਪੰਨ ਕਰਵਾਏ ਹਨ। ਮੇਰੇ ਪਾਸ ਦੋ ਸਪੀਕਰਸ ਦੇ ਨਾਂ ਪਹੁੰਚੇ ਹਨ। ਪਹਿਲਾਂ ਸਰਦਾਰ ਜਸਵੰਤ ਸਿੰਘ ਜੀ ਜੱਫਰ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਕਿ ਭਾਅ ਜੀ ਰਣਜੀਤ ਸਿੰਘ ਖੇੜਾ ਦੇ ਵਿਸ਼ੇਸ਼ ਸੱਦੇ ਦੇ ਉੱਤੇ ਪੰਜਾਬ ਤੋਂ ਇੱਥੇ ਬੱਚੇ ਅਤੇ ਬੱਚੀ ਨੂੰ ਮੁਬਾਰਕਬਾਦ ਦੇਣ ਦੇ ਲਈ ਪਰਿਵਾਰ ਦੇ ਇਸ ਖੁਸ਼ੀ ਦੇ ਸਮਾਗਮ ਦੇ ਸਮਾਗਮ ਹੋਣ ਲਈ ਉਹ ਪਹੁੰਚੇ ਹੋਏ ਹਨ। ਸਰਦਾਰ ਜਸਵੰਤ ਸਿੰਘ ਜੀ ਜੱਫਰ ਕਿਸੇ ਜਾਣਕਾਰੀ ਦੇ ਵੈਸੇ ਮਹਤਾਜ ਨਹੀਂ। ਅੱਜ ਕੱਲ੍ਹ ਇਹ ਪੰਜਾਬੀ ਵਿਭਾਗ ਉਸ ਦੇ ਵਿੱਚ ਡਾਇਰੈਕਟਰ ਦੇ ਵਜੋਂ ਸੇਵਾਵਾਂ ਕਰ ਰਹੇ ਹਨ। ਉਹ ਪ੍ਰਸਿੱਧ ਕਵੀ

0: ਸਾਹਿਬ ਦੀ ਹੋਂਦ ਦੇ ਵਿੱਚ ਜੋ ਭਾਈ ਰਣਜੀਤ ਸਿੰਘ ਜਿੱਥੇ ਸਾਡੇ ਰਿਸ਼ਤੇਦਾਰੀ 'ਚ ਜਵਾਈ ਨੇ ਉੱਥੇ ਸਾਡੇ ਸੱਜਣ ਵੀ ਬਹੁਤ ਜ਼ਿਆਦਾ ਨੇ। ਸਾਡਾ ਮੇਰਾ ਕਦੇ ਰਿਸ਼ਤਾ ਇਹਨਾਂ ਨਾਲ ਜਵਾਈ ਵਾਲਾ ਨਹੀਂ ਰਿਹਾ, ਸੱਜਣ ਤਾਂ ਹੀ ਜ਼ਿਆਦਾ ਰਹੀ ਆ। ਇਸ ਕਰਕੇ ਹਮੇਸ਼ਾ ਇਹਨਾਂ ਦੇ ਮੂੰਹ 'ਤੇ ਖੇੜਾ ਔਰ ਹਸਾਉਣਾ ਇਹਨਾਂ ਦੇ ਹਿੱਸੇ ਪਿਆ, ਅਤੇ ਇਹਨਾਂ ਨੇ ਹਰ ਤਰ੍ਹਾਂ ਪਰਿਵਾਰ ਨੂੰ ਜੋੜਨ ਦਾ ਕੋਸ਼ਿਸ਼ ਕੀਤੀ ਹਰ ਵਕਤ। ਵੱਡੀ ਵਡਿਆਈ ਦੀ ਗੱਲ ਇਹ ਹੈ ਕਿ ਇਹਨਾਂ ਨੇ, ਮੈਂ ਇਹਨਾਂ ਨੂੰ ਜਦੋਂ ਰਿਸ਼ਤੇ ਦੀ ਮੰਗ ਕੀਤੀ ਤਾਂ ਇਹਨਾਂ ਨੇ ਮੈਨੂੰ ਕਿਹਾ, ਮਾਸੜ ਜੀ ਤੋਂ ਵੱਡੀ ਗੱਲ ਕੀ ਹੋ ਸਕਦੀ ਆ, ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ। ਦੋਨਾਂ ਧਿਰਾਂ ਦਾ ਮਾਣ ਦੇਣਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਇੱਕ ਬਹਾਨਾ ਹੁੰਦਾ। ਮੈਂ ਤਾਂ ਬਹੁਤਾ ਨਾ ਲੰਮਾ ਜਾਵਾਂ, ਮੈਂ ਇੱਥੇ ਫਿਰ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਵਧਾਈ ਦਿੰਦਾ ਹਾਂ। ਮਨਰਾਜ ਸਿੰਘ ਅਤੇ ਨਵਰੀਤ ਸਿੰਘ, ਤੁਹਾਨੂੰ ਦੁਬਾਰਾ ਫਿਰ ਵਧਾਈ ਦੇ ਤੁਸੀਂ ਪਾਤਰ ਹੋ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਸਰਦਾਰ ਸਤਵੰਤ ਸਿੰਘ ਜੀ ਨਿੱਜਰ ਜੀ। ਸਤਸੰਗ ਜੀ, ਹੁਣ ਸਾਡੇ ਪਾਸ ਪੰਥ ਦੇ ਮਹਾਨ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਵੀ ਉਹਨਾਂ ਨੇ ਆਪਣੀ ਹਾਜ਼ਰੀ ਲਵਾਉਣੀ ਹੈ। ਸੋ 3-4 ਮਿੰਟ ਦੇ ਲਈ ਇੱਕ ਕਵਿਤਾ ਦੇ ਨਾਲ ਉਹ ਆਪ ਸੰਗਤ ਦੇ ਨਾਲ ਸਾਂਝ ਪਾਉਣਗੇ ਜੀ। ਸੋ ਉਹਨਾਂ ਦੇ ਪਾਸੋਂ ਢਾਡੀ ਵਾਰ ਸਰਵਣ ਕਰੀਏ ਜੀ, ਗਿਆਨੀ ਨਿਰਮਲ ਸਿੰਘ ਜੀ ਨੂਰ ਅਤੇ ਉਹਨਾਂ ਦੇ ਢਾਡੀ ਜਥਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
2: ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਸਾਰੀ ਸੰਗਤ ਇੱਕ ਵਾਰ ਕਹਿਣ 'ਤੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਦੇ ਅਸੀਂ ਅਮੈਰੀਕਾ ਜਾਂ ਕਨੇਡਾ ਢਾਡੀ ਜਥਾ ਲੈ ਕੇ ਜਾਈਏ, ਉੱਥੇ ਆਨੰਦ ਕਾਰਜ ਦੇ ਮੌਕੇ ਉੱਤੇ ਸਾਨੂੰ ਮਿਲਦੇ ਨੇ 6 ਮਿੰਟ ਇੱਕ ਵਾਰ ਕਹਿਣ ਵਾਸਤੇ। ਪਰ ਸਾਡਾ ਇਹ ਅਸੂਲ ਹੈ ਵੀ ਅਸੀਂ 6 ਮਿੰਟ ਨਹੀਂ ਜ਼ਾਇਆ ਕਰਦੇ, 4 ਜਾਂ 5 ਮਿੰਟ ਖੜ੍ਹੇ ਹੋ ਕੇ ਇੱਕ ਵਧਾਈ ਦੀ ਵਾਰ ਸੁਣਾ ਕੇ ਫਿਰ ਅਸੀਂ ਬੈਠ ਜਾਂਦੇ ਹਾਂ। 2 ਦੀ ਪੁਆਇੰਟ ਜਿਹੜਾ ਵਿਅਕਤੀ ਗੱਲ ਕਰਦਾ ਹੈ ਨਾ, ਉਹ ਫਤਿਹ ਬੁਲਾ ਕੇ ਬੈਠ ਵੀ ਜਾਵੇ ਤਾਂ ਲੋਕ ਵਾਹਵਾ ਵਾਹਵਾ ਦੀ ਆਵਾਜ਼ ਦਿੰਦੇ ਹੈ। ਇਸ ਵਾਸਤੇ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ, ਅਸੀਂ ਤੁਹਾਨੂੰ ਹੋਰ ਜ਼ਿਆਦਾ ਸਮਾਂ ਨਹੀਂ ਬਿਠਾਵਾਂਗੇ। ਦੋਨਾਂ ਬੱਚਿਆਂ ਦਾ ਆਨੰਦ ਕਾਰਜ ਸੰਪੂਰਨ ਹੋਇਆ। ਕਹਿੰਦੇ ਨੇ ਭਾਵੇਂ ਕੀਰਤਨ ਹੋਇਆ ਹੈ, ਵਿਆਖਿਆ ਪ੍ਰਵਚਨ ਹੋਏ ਨੇ, ਬੱਚਿਆਂ ਦੇ ਮੌਕੇ 'ਤੇ ਜੇ ਢੱਡ ਸਰੰਗੀ ਦੀ ਤਰਬ ਕੰਨਾਂ ਵਿੱਚ ਪੈ ਜਾਏ ਤਾਂ ਬਹੁਤ ਖੁਸ਼ੀ ਮਿਲਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ ਅਨੰਦਪੁਰ ਸਾਹਿਬ ਤੋਂ 10 ਮੀਲ ਦੀ ਦੂਰੀ ਉੱਤੇ ਗੁਰੂ ਕੇ ਨਵੇਂ ਲਾਹੌਰ ਹੋਇਆ, ਆਨੰਦ ਕਾਰਜ ਤੋਂ ਮਗਰੋਂ ਇੱਕ ਢਾਡੀ ਜਥਾ ਗਿਆ ਸੀ। ਮਾਮਾ ਕਿਰਪਾਲ ਚੰਦ ਜੀ ਨੇ ਉਸ ਢਾਡੀ ਜਥਾ ਭਾਈ ਸ਼ਬੀਲੇ ਜੀ ਨੂੰ ਸਮਾਂ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦਾ ਆਨੰਦ ਕਾਰਜ ਹੋਇਆ ਅਤੇ ਤੁਸੀਂ ਖੁਸ਼ੀ ਦੀ ਇੱਕ ਵਾਰ ਪੜ੍ਹ ਕੇ ਸੁਣਾਓ। ਉਸ ਟਾਈਮ 'ਤੇ ਪਰਿਵਾਰ ਅਤੇ ਸਾਰੇ ਰਿਸ਼ਤੇਦਾਰ ਅਤੇ ਸੰਗਤ ਬੈਠੀਏ ਗੁਰੂ ਕੇ ਨਵੇਂ ਲਾਹੌਰ, ਢਾਡੀ ਜਥਾ ਖੁਸ਼ੀ ਦੇ ਮੌਕੇ ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦੇ ਆਨੰਦ ਕਾਰਜ ਸਮੇਂ ਜਿਵੇਂ ਵਧਾਈ ਦਿੰਦਾ ਹੈ, ਉਸ ਵੇਲੇ ਦਾ ਜ਼ਿਕਰ ਨਿਰਮਲ ਸਿੰਘ ਨੂਰ ਦਾ ਢਾਡੀ ਜਥਾ ਹੈ ਇੰਝ ਬਿਆਨ ਕਰਦਾ ਹੈ ਜੀ।

0: ਸ਼ਬਦ ਗੁਰੂ ਦੇ ਚਰਨੀ ਜੁੜ ਕੇ ਖੁਸ਼ੀ ਦਾ ਕਾਜ ਰਚਾਇਆ,
1: ਸ਼ਬਦ ਗੁਰੂ ਦੇ ਚਰਨੀ ਜੁੜ ਕੇ
0: ਖੁਸ਼ੀ ਦਾ ਕਾਜ ਰਚਾਇਆ, ਕਿਰਪਾ ਸਤਿਗੁਰ ਦੀ ਕਿਰਪਾ ਸਤਿਗੁਰ ਦੀ ਵੱਜ ਰਹੀਆਂ।

0: ਦਾ ਹੋਇਆ ਆਨੰਦ ਸੁਹਾਣਾ,
1: ਦਸਮ ਪਿਤਾ ਤੇ ਜੀਤਾ ਜੀ ਦਾ ਹੋਇਆ ਆਨੰਦ ਸੁਹਾਣਾ,
0: ਰੱਜ ਕੇ ਨਵਾਂ ਲਾਹੌਰ ਗੁਰਾਂ ਨੇ ਪਹਿਨਿਆ ਸੁੰਦਰ ਬਾਣਾ,
1: ਰੱਜ ਕੇ ਨਵਾਂ ਲਾਹੌਰ ਗੁਰਾਂ ਨੇ
0: ਪਹਿਨਿਆ ਸੁੰਦਰ ਬਾਣਾ, ਸੀਸ ਤੇ ਸੁਹਾਵੇ ਕਲਗੀ, ਸੀਸ ਤੇ ਸੁਹਾਵੇ

0: ਵਧਾਈਆਂ ਜਦੋਂ ਪਰਿਵਾਰਾਂ ਨੂੰ ਲੱਖ ਲੱਖ ਹੋਣ ਵਧਾਈਆਂ ਹੋ ਹੋ।
1: ਇਹਨਾਂ ਸ਼ਬਦਾਂ ਰਾਹੀਂ ਇਹਨਾਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਅੰਦਰ ਸਾਰੀ ਸੰਗਤ ਨੂੰ, ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਕੇ ਅਸੀਂ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਹਾਂ। ਪ੍ਰੇਮ ਵਿੱਚ ਆਓ, ਖੁਸ਼ੀਆਂ ਬਖਸ਼ੋ ਅਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਦੇ ਮਹਾਨ ਵਿਦਵਾਨ ਗਿਆਨੀ ਨਿਰਮਲ ਸਿੰਘ ਜੀ ਨੂਰ ਅਤੇ ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਕਿ ਇਸ ਖੁਸ਼ੀ ਦੇ ਮੌਕੇ ਪਰਿਵਾਰ ਦੇ ਨਾਲ ਖੁਸ਼ੀ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸਮਾਗਮਾਂ ਦੀ ਇੱਥੇ ਹੀ ਸਮਾਪਤੀ ਹੈ ਜੀ। ਇੱਕ ਵਾਰ ਫਿਰ ਮੈਂ ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਮੈਨੇਜਮੈਂਟ ਦੇ ਵੱਲੋਂ ਦੋਨਾਂ ਹੀ ਸਤਿਕਾਰਯੋਗ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਆਓ ਆਪਾਂ ਸਭ ਰਲ ਮਿਲ ਕੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰੀਏ। ਸਾਹਿਬ ਬਖਸ਼ਿਸ਼ ਕਾਰਨ ਜੋ ਇਹ ਦੋਨਾਂ ਪਰਿਵਾਰਾਂ ਦਾ ਸਾਹਿਬਾਂ ਨੇ ਸੁਮੇਲ ਕਰਵਾਇਆ ਹੈ, ਇਹ ਜੁਗਾਂ ਜੁਗੰਤਰਾਂ ਤੱਕ ਇਸੇ ਹੀ ਤਰ੍ਹਾਂ ਚੱਲੇ। ਮੁਬਾਰਕਬਾਦ ਜੋੜੀ ਨੂੰ ਲੰਮੀਆਂ ਉਮਰਾਂ, ਗੁਰਸਿੱਖੀ ਭਰੋਸਾ ਨਾਮਦਾਨ ਬਖਸ਼ਣ, ਗੁਰੂ ਸਾਹਿਬ ਖੁਸ਼ੀਆਂ ਬਖਸ਼ਣ। ਪਰਿਵਾਰ ਦੇ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ ਜੀ, ਸਭਨਾਂ ਨੇ ਗੁਰੂ ਕਾ ਲੰਗਰ ਜ਼ਰੂਰ ਛੱਕ ਕੇ ਜਾਣਾ ਜੀ। ਇੱਕ ਮੈਂ ਸਪੈਸ਼ਲ ਤੌਰ 'ਤੇ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਸਮਾਪਤੀ ਤੋਂ ਬਾਅਦ ਆਪਾਂ ਜੋ ਵੀ ਗੱਲਬਾਤ ਕਰਨੀ ਹੈ ਪਰਿਵਾਰਾਂ ਦੇ ਨਾਲ, ਮੁਬਾਰਕਬਾਦ ਦੇਣੀ ਹੈ, ਉਹ ਥੱਲੇ ਹਾਲ ਦੇ ਵਿੱਚ ਜਾ ਕੇ ਲੰਗਰ ਹਾਲ ਦੇ ਵਿੱਚ ਗੱਲਬਾਤ ਕਰੀਏ, ਕਿਉਂਕਿ ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ। ਆਪਾਂ ਉਹਨਾਂ ਦੇ ਪਾਸੋਂ ਅਸੀਸਾਂ ਲੈਣ ਦੇ ਲਈ ਇੱਥੇ ਪਹੁੰਚੇ ਹਾਂ। ਸੋ ਸਾਹਿਬਾਂ ਦੇ ਦਰਬਾਰ ਦੇ ਵਿੱਚ ਕੋਸ਼ਿਸ਼ ਕਰੀਏ ਆਪਾਂ ਗੱਲਾਂ ਬਾਤਾਂ ਨਾ ਕਰੀਏ, ਆਪਣੇ ਪਾਸ ਖੁੱਲ੍ਹਾ ਸਮਾਂ ਹੈ ਲੰਗਰ ਹਾਲ ਦੇ ਵਿੱਚ ਜਾ ਕੇ ਨਾਲੇ ਤਾਂ ਲੰਗਰ ਛਕੀਏ ਅਤੇ ਨਾਲ ਹੀ ਨਾਲ ਪਰਿਵਾਰ ਨੂੰ ਜੋ ਮੁਬਾਰਕਬਾਦ ਦੇਣੀ ਹੈ ਜਾਂ ਗੱਲਾਂ ਬਾਤਾਂ ਕਰਨੀਆਂ ਹਨ ਉਹ ਲੰਗਰ ਹਾਲ ਵਿੱਚ ਜਾ ਕੇ ਕੀਤਾ ਜਾਵੇ। ਸੋ ਇਹ ਬੇਨਤੀ ਜ਼ਰੂਰ ਪਰਿਵਾਰ ਕਰਨੀ ਜੀ। ਪਰਿਵਾਰ ਦੇ ਵੱਲੋਂ ਬਾਹਰ ਵੀ ਜੋ ਕਨਾਤ ਲੱਗੀ ਹੋਈ ਹੈ ਉੱਥੇ ਵੀ ਲੰਗਰ ਲਗਾਇਆ ਹੋਇਆ ਹੈ, ਸੋ ਜ਼ਰੂਰ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਇੰਨੀਆਂ ਹੀ ਬੇਨਤੀਆਂ ਦੇ ਨਾਲ ਗੁਰੂ ਸਾਹਿਬਾਂ ਦੇ ਹਜ਼ੂਰੀ 'ਚ ਆਪ ਸੰਗਤਾਂ ਦੇ ਜਨਮੁਖ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪ ਜੀ ਚਰਨਾਂ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਕੋਈ ਗੱਲਬਾਤ ਕਰਨੀ ਹੈ ਉਹ ਦਰਬਾਰ ਹਾਲ ਤੋਂ ਬਾਹਰ ਜਾ ਕੇ ਆਪ ਜੀ ਕਰੋ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਦਰਬਾਰ ਲੱਗਾ ਹੋਇਆ, ਮਹਾਰਾਜ ਹਾਜ਼ਰ ਨਾਜ਼ਰ ਨੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਦਰਬਾਰ ਹਾਲ ਦੇ ਵਿੱਚ ਬਾਹਰ ਜਾ ਕੇ ਲੰਗਰ ਹਾਲ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
1: ਵਾਹਿਗੁਰੂ।

ਅੱਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕਿ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀ ਆ ਵਡਿਆਈਆ ਤੁਧ ਵਿਣ ਸੇਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ

ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ।

ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ,

ਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ

ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ

ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਵ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ

ਗੁਣ ਆਖ ਵਖਾਣ। ਜੋ ਸੇਵੈ ਹੈ ਜੋ ਸੇਵੈ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵੈ ਹੈ ਹਰਿ ਧਿਆਵੈ ਹੈ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰਿ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ,

ਤੂੰ ਕਰਤਾ ਸਚਿਆਰ ਮੈਂ ਡਸਾਈ, ਜੋ ਤੋਂ ਭਾਵੈ ਸੋਈ ਠੀਸੀ, ਜੋ ਤੂੰ ਦੇ ਸੋਈ ਹਮ ਪਾਈ ਰਹਾਉ। ਸਭ ਤੇ

ਤੁੰਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ। ਪਾਣੀ ਪਾਵਕ ਤਿਨਹ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ। ਹਮ ਦੇਖਾਂ ਤਹਿ ਡੂਬੀਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਮ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨਕੀ ਸਰਨਾ, ਜਿਨ ਤੂੰ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪੁਨ ਬ੍ਰਿਸ਼ਟ ਜਗ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ।

ਮੂਰਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੁ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲੇਹੋ ਮੋਹਿ ਰੱਖ

ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੀਤੇ ਬਦਨ

ਹਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾ ਕੀ ਤਾਪ ਤਨਿਕ ਮੈਂ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ

ਕੀਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਅੰਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮ੍ਰਿਤ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵਹੋ ਹਰੀ ਕੇੜਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਨ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ।

ਸੁਣ ਕੈ ਜਮਕੇ ਦੂਤ ਨਾਈ ਤੇਰੇ ਛੱਡ ਜਾਹੀ ਭੌਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੀ।

ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਭੇਖਣਾ।

ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੁਆ ਆਪ ਦਿਆਲ ਮਨਹੁ ਨਾ ਵਿਸਾਰਿਆ ਨਾ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਸਾਕਤ

ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दया करहो किछ मेहर उपाव।

ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਨਿਰੰਤਰ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਜਿਹੜੀ ਹੈ ਪ੍ਰਾਰੰਭ ਹੁੰਦੀ ਹੈ। ਇਸ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦਾ ਪਦਾ ਨੰਬਰ 6 ਹੈ। ਇਸ ਪਾਵਨ ਪਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਿਮਰਨ ਦੀ ਵਡਿਆਈ ਨੂੰ ਸਾਡੇ ਸਨਮੁੱਖ ਰੱਖਿਆ, ਨਿਰੰਕਾਰ ਦੇ ਸਿਮਰਨ ਅਭਿਆਸ ਵਿੱਚੋਂ ਜੋ ਦਾਤ ਪ੍ਰਾਪਤੀ ਹੁੰਦੀ ਹੈ, ਇਸ ਦੀ ਵਿਚਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਰੱਖੀ ਹੈ। ਸਤਿਗੁਰੂ ਜੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 263 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਰੰਭਤਾ ਕਰਦੇ ਹਨ।

0: ਸ਼ਬਦ ਦੀ ਪ੍ਰਭ ਕੋ ਸਿਮਰੈ ਹੈ ਸੇ ਪਰ ਉਪਕਾਰੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਬਚਨ ਕਰਕੇ ਨਿਰਣਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਰਤੇ ਪੁਰਖ ਦਾ ਸਿਮਰਨ, ਉਹਦਾ ਅਭਿਆਸ ਤੁਰ ਪਿਆ, ਜਿਹੜੇ ਅਕਾਲ ਪੁਰਖ ਦੇ ਸਿਮਰਨ ਨੂੰ ਆਪਣੇ ਜੀਵਨ ਵਿੱਚ ਸੁਰਤ ਦਾ ਆਸਰਾ ਬਣਾ ਲੈਂਦੇ, ਅਕਾਲ ਪੁਰਖ ਦੇ ਸਿਮਰਨ ਨੂੰ ਅਭਿਆਸ ਵਿੱਚ ਰੱਖਦੇ, ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਇੱਕ ਗੁਣ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੇ ਵਿੱਚ ਪਰਉਪਕਾਰੀ ਬਿਰਤੀ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਤੇ ਉਹਨਾਂ ਦੇ ਜੀਵਨ ਦੇ ਪ੍ਰਥਾਏ ਵੀ ਕਿਹਾ ਅਣਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ, ਕਿ ਆਪ ਦੇ ਕੋਲ ਭਾਵੇਂ ਛਕਣ ਵਾਸਤੇ ਅਣਹੋਂਦ ਹੋਵੇ, ਥੁੜ ਹੋਵੇ, ਪਰ ਦੂਸਰੇ ਵਾਸਤੇ ਪਰਉਪਕਾਰ ਰੱਖਣਾ ਜਿਹੜਾ ਹੈ ਉਹ ਸਭ ਤੋਂ ਵੱਡੀ ਦਾਤ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਬਚਨ ਕਰਕੇ ਸਮਝਾਉਂਦੇ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ। ਮਹਾਰਾਜ ਕਹਿਣ ਲੱਗੇ ਪਰਾਏ ਦੇ ਉੱਪਰ ਉਪਕਾਰ ਕਰ ਦੇਣਾ, ਨਿਰੰਕਾਰ ਦੇ ਸਿਮਰਨ ਅਭਿਆਸ ਕਰਨ ਵਾਲਾ ਇਨਸਾਨ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਭਲਾ ਕਰਦਾ ਹੈ, ਉਪਕਾਰ ਕਰਦਾ ਹੈ, ਪਰਉਪਕਾਰੀ ਬਿਰਤੀ ਦਾ ਉਹ ਅਭਿਆਸੀ ਹੈ ਹਮੇਸ਼ਾ। ਉਹਦਾ ਸੁਭਾਅ ਜਿਹੜਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਦੇ ਨਿਰਣੇ ਦੇ ਉੱਪਰ ਚੱਲਦਾ ਹੈ ਕਿ ਜਿਵੇਂ ਜਿਵੇਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਉਹਦੇ ਅੰਦਰ ਅਭਿਆਸ ਵਿੱਚ ਚੱਲਦਾ ਹੈ, ਤਿਉਂ ਤਿਉਂ ਉਹਦੇ ਜੀਵਨ ਦੇ ਵਿੱਚ ਪਰਉਪਕਾਰ ਦੀ ਬਿਰਤੀ ਜਿਹੜੀ ਹੈ ਉਹ ਹੌਲੀ ਹੌਲੀ ਅੰਦਰ ਅਸਰ ਕਰਦੀ ਰਹਿੰਦੀ। ਅਤੇ ਪਰਉਪਕਾਰੀ ਸੁਭਾਅ ਸਮੁੱਚੇ ਪੰਥ ਦੇ ਵਿੱਚ ਹਮੇਸ਼ਾ ਰਿਹਾ ਹੈ ਕਿ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜੰਗਾਂ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਜੰਗਾਂ ਪੜ੍ਹਦੇ ਹਾਂ, ਅਖੀਰ ਜਦੋਂ ਸਿੱਖ ਪੰਥ ਦੇ ਉੱਪਰ ਜਿਹੜਾ ਸੀ ਉਹ ਭੀੜ ਪਈ ਘੱਲੂਘਾਰਿਆਂ ਤੋਂ ਬਾਅਦ, ਜਾਂ ਪਹਿਲਾਂ ਦੀਆਂ ਜੰਗਾਂ ਪੜ੍ਹਦੇ ਹਾਂ, ਉਹਨਾਂ ਵਿੱਚ ਇੱਕ ਨਿਰਣਾ ਹੁੰਦਾ ਸੀ, ਨਿਤਨੇਮ ਅਤੇ ਅਭਿਆਸ ਦੇ ਵਿੱਚ ਭਿੱਜੇ ਹੋਏ ਗੁਰਸਿੱਖ ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਸੂਰਜ ਅਸਤ ਹੋ ਜਾਣ ਤੋਂ ਬਾਅਦ ਜੰਗ ਸਮਾਪਤ ਹੋ ਜਾਂਦੀ ਸੀ ਅਤੇ ਸਾਂਝਾ ਨਗਾਰਾ ਵਜਾ ਕੇ ਕਹਿੰਦੇ ਸੀ ਕਿ ਕੋਈ ਲੋੜਵੰਦ ਕੋਈ ਭੁੱਖਾ ਹੈ, ਗੁਰੂ ਕਾ ਲੰਗਰ ਤਿਆਰ ਹੈ ਅਤੇ ਉਹ ਛਕਣ ਦੀ ਕਿਰਪਾਲਤਾ ਕਰੇ। ਅਤੇ ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ ਗੁਰਮੁਖ ਅਭਿਆਸੀ ਜਦੋਂ ਸਮੁੱਚੇ ਪੰਥ ਦੇ ਵਿੱਚ ਹੋਵੇ, ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਿਮਰਨ ਵਾਲਾ ਪਰਉਪਕਾਰੀ ਹੋ ਜਾਂਦਾ ਜਿਹਦੇ ਵਿੱਚ ਹਿਰਦੇ ਵਿੱਚ ਯਾਦ ਪ੍ਰਗਟ ਹੋ ਜਾਏ। ਸਾਂਝਾ ਨਗਾਰਾ ਵੱਜਦਾ ਸੀ ਅਤੇ ਉੱਥੇ ਦੁਸ਼ਮਣ ਫੌਜ ਵੀ ਪ੍ਰਸ਼ਾਦਾ ਛਕਣ ਆ ਜਾਂਦੀ ਸੀ ਅਤੇ ਉੱਥੇ ਰੋਕਿਆ ਨਹੀਂ ਸੀ ਜਾਂਦਾ। ਇਹ ਪਰਉਪਕਾਰੀ ਬਿਰਤੀ ਅਤੇ ਪਰਾਏ ਦੇ ਉੱਪਰ ਉਪਕਾਰ ਕਰਨਾ। ਪਰਉਪਕਾਰੀ ਦੀ ਬਿਰਤੀ ਦੀ ਉਦਾਹਰਣ ਦੇ ਸਕਦੇ ਹਾਂ ਭਾਈ ਕਨਈਆ ਸਾਹਿਬ ਜੰਗ ਦੇ ਮੈਦਾਨ ਦੇ ਵਿੱਚ, ਜਿਸ ਵਕਤ ਅਨੰਦਪੁਰ ਸਾਹਿਬ ਜੀ ਦੀ ਪੰਜਵੀਂ ਜੰਗ ਚੱਲ ਰਹੀ ਸੀ ਅਤੇ ਆਪ ਮਸ਼ਕ ਫੜ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ ਸ਼ੁਰੂ ਕਰ ਦਿੱਤਾ। ਇਹ ਪਰਉਪਕਾਰ ਬਿਰਤੀ ਹੈ। ਮਹਾਰਾਜ ਜੀ ਨੇ ਕਿਹਾ ਪ੍ਰਭ ਕੋ ਸਿਮਰਹਿ ਹੈ, ਜਿਨ੍ਹਾਂ ਦੀ ਯਾਦ ਵਿੱਚ ਕਰਤੇ ਪੁਰਖ ਦਾ ਸਿਮਰਨ ਆ ਗਿਆ, ਮਹਾਰਾਜ ਜੀ ਕਹਿੰਦੇ ਉਹ ਪਰਉਪਕਾਰੀ ਹੋ ਗਿਆ। ਉਸ ਤੋਂ ਉਪਰੰਤ ਪ੍ਰਭ ਕੋ ਸਿਮਰਹਿ ਤਿੰਨ ਸਾਧ ਬਲਿਹਾਰੀ, ਮਹਾਰਾਜ ਜੀ ਕਹਿੰਦੇ ਜਿਹੜੇ ਨਿਰੰਕਾਰ ਦਾ ਸਿਮਰਨ ਕਰਨ ਲੱਗ ਪਏ ਮੈਂ ਉਹਨਾਂ ਤੋਂ ਬਲਿਹਾਰ ਹਾਂ, ਕੁਰਬਾਨ ਹਾਂ, ਹਉਂ ਕੁਰਬਾਨੈ ਜਾਉਂ ਮਿਹਰਬਾਨਾ, ਹਉਂ ਕੁਰਬਾਨੈ ਜਾਉਂ, ਹਉਂ ਕੁਰਬਾਨੈ ਜਾਉਂ ਤਿਨਾ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿਨਾ ਕਹਿ ਹਉਂ ਸਦ ਕੁਰਬਾਨੈ ਜਾਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿ ਜਿੱਥੇ ਪ੍ਰਭ ਕੋ ਸਿਮਰਹਿ, ਸਤਿਗੁਰੂ ਸਾਹਿਬ ਕਹਿਣ ਲੱਗੇ ਤਿੰਨ ਸਦ ਬਲਿਹਾਰੀ, ਮੈਂ ਉਹਨਾਂ ਤੋਂ ਸਦਾ ਸਦੀਵੀ ਬਲਿਹਾਰ ਹਾਂ, ਆਪਣਾ ਬਲ, ਆਪਣੀ ਮੱਤ, ਆਪਣੀ ਤਾਕਤ, ਆਪਣੀ ਸੋਚ, ਆਪਣੀ ਵਿਦਵਤਾ, ਆਪਣਾ ਅਹੁਦਾ ਮੈਂ ਉਹਨਾਂ ਤੋਂ ਕੁਰਬਾਨ ਕਰ ਦਿੰਦਾ ਜਿਨ੍ਹਾਂ ਨੇ ਅਕਾਲ ਪੁਰਖ ਦੇ ਸਿਮਰਨ ਨੂੰ ਆਪਣੇ ਨਿੱਜ ਦਾ ਆਸਰਾ ਬਣਾ ਲਿਆ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਮੁੱਖ ਸੁਹਾਵੇ, ਉਹ ਮੁੱਖ ਸੋਭਨੀਕ ਹਨ, ਉਹ ਮੁੱਖ ਸੁਹਾਵਣੇ ਹਨ। ਕਿਹੜੇ ਮੁੱਖ? ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹੜੇ ਮੁੱਖ ਨਿਰੰਕਾਰ ਨੂੰ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਉਹ ਮੁੱਖ ਸੋਹਣੇ ਹੋ ਗਏ। ਸਤਿਗੁਰੂ ਜੀ ਕਹਿੰਦੇ, ਪ੍ਰਭ ਕੋ ਸਿਮਰਹਿ ਸੇ ਮੁੱਖ ਸੁਹਾਵੇ। ਉਹ ਮੁੱਖ ਵੀ ਸੋਭਨੀਕ ਅਤੇ ਸੁਹਾਵਣੇ ਹੋ ਗਏ ਜਿਹੜੇ ਮੁੱਖ ਦੇ ਵਿੱਚੋਂ ਕਰਤੇ ਪੁਰਖ ਦੀ ਯਾਦ, ਉਹਦੀ ਬੰਦਗੀ ਨਿਕਲਣ ਲੱਗ ਜਾਏ। ਉਹ ਮੁੱਖ ਪਰਉਪਕਾਰੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਾਂ ਇਹ ਵੀ ਕਹਿ ਦਿੱਤੇ ਕਿ ਜੀਵਨ ਵਿੱਚ ਇਸ ਅਭਿਆਸ ਵਿੱਚ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਇਹ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸੋਹਣਾ ਸਰੂਪ ਇਸ ਧਰਤੀ 'ਤੇ। ਸਤਿਗੁਰੂ ਜੀ ਕਹਿੰਦੇ ਸੇ ਮੁੱਖ ਸੁਹਾਵੇ, ਉਹ ਮੁੱਖ ਸੋਭਨੀਕ ਅਤੇ ਸੋਭਾਦਾਇਕ ਹੋ ਗਏ ਜਿਨ੍ਹਾਂ ਦੀ ਸਿਮਰਨ ਯਾਦ ਦੇ ਵਿੱਚ ਆ ਗਿਆ। ਪ੍ਰਭ ਕੋ ਸਿਮਰਹਿ ਤਿੰਨ ਸੋਖ ਬਿਹਾਵੈ, ਜਿਨ੍ਹਾਂ ਦੇ ਵਿੱਚ ਹਿਰਦੇ ਵਿੱਚ ਕਰਤੇ ਪੁਰਖ ਦੇ ਸਿਮਰਨ ਦੀ ਯਾਦ ਆ ਗਈ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਸੁੱਖ ਬਿਹਾਵੈ, ਉਹ ਸੁੱਖ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ। ਬੇਵਾ ਬਿਹਾਵੇ ਦਾ ਅਰਥ ਹੈ ਬਤੀਤ ਕਰਨਾ, ਉਹਨਾਂ ਦਾ ਸਮਾਂ ਸੁੱਖ ਵਿੱਚ ਬਤੀਤ ਹੁੰਦਾ ਹੈ। ਉਹ ਸਾਰੇ ਪਾਸੇ ਕਹਿੰਦੇ ਹਨ ਕਿ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਹਰ ਪਾਸੇ ਸੁੱਖ ਹੈ, ਹਰ ਪਾਸੇ ਆਨੰਦ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਸਿਮਰਨ ਦੀ ਇਹ ਦਾਤ, ਪ੍ਰਭ ਕੋ ਸਿਮਰਹਿ ਤਿੰਨ ਸੁੱਖ ਬਿਹਾਵੈ, ਮਹਾਰਾਜ ਕਹਿਣਗੇ ਉਹ ਨਿੱਜ ਕਰਕੇ ਸੁੱਖ ਨੂੰ ਬਤੀਤ ਕਰਦੇ ਹਨ ਹਿਰਦੇ ਕਰਕੇ। ਭਾਵੇਂ ਸੀਸ ਦੇ ਉੱਪਰ ਆਰਾ ਚੱਲਦਾ ਰਿਹਾ ਹੋਵੇ, ਅਤੇ ਉਸ ਵਕਤ ਭਾਈ ਮਤੀ ਦਾਸ ਕਹਿੰਦੇ ਆ ਕਿ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਏ। ਸੁੱਖ ਬਿਹਾਵੈ, ਭਾਈ ਮਤੀ ਦਾਸ ਜੀ ਦਾ ਆਖਰੀ ਬਿਆਨ ਸੀ ਕਿ ਦੁਨੀਆਂ ਵਿੱਚ ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਦੀਵਾਨ ਰਹਿ ਕੇ ਵੱਡੇ ਸੁੱਖ ਮਾਣ ਲਏ, ਪਰ ਹੁਣ ਸ਼ਹਾਦਤ ਦਾ ਵੀ ਸੁੱਖ ਹੈ, ਇਹ ਮਾਨਣ ਦੀ ਇੱਛਾ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਅੱਗੇ ਕਹਿੰਦੇ, ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ, ਜਿਨ੍ਹਾਂ ਨੇ ਸਿਮਰਨ ਕੀਤਾ ਕਰਤੇ ਪੁਰਖ ਦਾ, ਉਹਦੀ ਯਾਦ ਵਿੱਚ ਬੈਠ ਗਏ, ਭਾਵੇਂ ਬਾਣੀ ਪੜ੍ਹਦਿਆਂ, ਨਿਤਨੇਮ ਕਰਦਿਆਂ, ਸੇਵਾ ਕਰਦਿਆਂ, ਆਪਣੀ ਕਿਰਤ ਵਿੱਚ ਕਰਤੇ ਪੁਰਖ ਦੀ ਕੀਰਤੀ ਕਰਦਿਆਂ, ਜੇ ਇਹੋ ਜਿਹਾ ਅਹਿਸਾਸ ਹੋ ਗਿਆ ਤਾਂ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤਿੰਨ ਆਤਮ ਜੀਤਾ, ਉਹਨਾਂ ਨੇ ਆਪਣਾ ਆਤਮ ਜਿਹੜਾ ਨਿੱਜ ਆਤਮਾ ਤੋਂ ਰਹਿਤ ਹੈ, ਭਾਵ ਕਿ ਤਮਾ ਬਿਰਤੀ ਤੋਂ ਰਹਿਤ ਹੈ। ਆਤਮ ਦਾ ਅਰਥ ਹੈ ਨਿੱਜ, ਕਰਤੇ ਪੁਰਖ ਦੀ ਜੋਤ, ਅਕਾਲ ਪੁਰਖ ਦਾ ਜਿਹੜਾ ਸਰੂਪ ਹੈ, ਉਹ ਸਤਿਗੁਰੂ ਸਾਹਿਬ ਮਹਾਰਾਜ ਜੀ ਸਪਸ਼ਟ ਕਰਦਿਆਂ ਕਹਿੰਦੇ ਕਿ ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ, ਉਹਨਾਂ ਨੇ ਆਤਮਾ ਨੂੰ ਜਿੱਤ ਲਿਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੋ, ਕਹਿੰਦੇ ਨੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਆਤਮ ਜਿਣੈ, ਇੱਥੇ ਕਿਹਾ ਆਤਮ ਜੀਤਾ, ਮਹਾਰਾਜ ਜੀ ਕਹਿਣਗੇ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ, ਜਿਨ੍ਹਾਂ ਦੇ ਵਿੱਚ ਸਿਮਰਨ ਦੀ ਬਿਰਤੀ ਪ੍ਰਗਟ ਹੋ ਗਈ, ਯਾਦ ਪ੍ਰਗਟ ਹੋ ਗਈ। ਸਿਮਰਨ ਕੀ ਹੈ? ਪਹਿਲਾਂ ਇਹ ਰੋਜ਼ਾਨਾ ਆਪਾਂ ਵਿਚਾਰ ਰਹੇ ਹਾਂ ਅਤੇ ਸਿਮਰਨ ਮਹਿਸੂਸ ਤਾਂ ਕਰੀਏ ਨਾ ਵੀ ਸਿਮਰਨ ਹੁੰਦਾ ਕੀ ਹੈ। ਸਿਮਰਨ ਇਕੱਲਾ ਬੈਠ ਕੇ ਵਾਰ ਵਾਰ ਬੇਨਤੀ ਕਰਦੇ ਹਾਂ, ਸਿਮਰਨ ਬੈਠਣਾ ਹੀ ਇਕੱਲਾ, ਇੱਕ ਸ਼ਬਦ ਦਾ ਅਭਿਆਸ ਕਰਨਾ ਹੀ ਇਕੱਲਾ ਸਿਮਰਨ ਨਹੀਂ ਕਿ ਅਸੀਂ ਸਵੇਰੇ ਉੱਠ ਕੇ ਮੂਲ ਮੰਤਰ ਸਾਹਿਬ ਵੀ ਪੜ੍ਹਦੇ ਹਾਂ, ਗੁਰਮੰਤਰ ਦਾ ਅਭਿਆਸ, ਨਿਤਨੇਮ ਦੀਆਂ ਬਾਣੀਆਂ ਦਾ ਅਭਿਆਸ ਕਰਦੇ ਹਾਂ, ਜਾਪ ਹੋ ਗਿਆ, ਸਿਮਰਨ ਕਦੋਂ ਹੋਇਆ? ਆਪਾਂ ਉਦਾਹਰਣ ਲੈਂਦੇ ਹਾਂ ਪਰਿਵਾਰ ਦੇ ਵਿੱਚ ਮਾਤਾ ਅਤੇ ਪਿਤਾ ਦੀ। ਇੱਕ ਮਾਂ ਦਾ ਸੁਭਾਅ ਹੈ, ਉਹਨੇ ਆਪਣੇ ਪੇਟ ਦੇ ਵਿੱਚ 9 ਮਹੀਨੇ ਲਗਾਤਾਰ ਬਾਲਕ ਨੂੰ ਰੱਖ ਕੇ ਉਹਦੇ ਨਾਲ ਇੰਨਾ ਕੁ ਅੰਦਰ ਦਾ ਅਹਿਸਾਸ ਜੋੜ ਲਿਆ। ਹੁਣ ਉਹ ਪੁੱਤਰ ਵਿਦੇਸ਼ ਵੀ ਹੋਵੇ ਤੇ ਮਾਂ ਨੂੰ ਚੌਂਕੜਾ ਲਾ ਕੇ ਬੈਠਣ ਦੀ ਜ਼ਰੂਰਤ ਨਹੀਂ ਹੈ। ਇੱਥੋਂ ਤੱਕ ਕਿ ਪੁੱਤਰ ਵਿਦੇਸ਼ ਬੈਠਾ ਹੈ, ਕਿਤੇ ਦੂਰ ਕੰਮ ਕਰਕੇ ਗਿਆ ਹੋਵੇ, ਤੇ ਕਦੀ ਆਪਾਂ ਪਰਿਵਾਰ ਵਿੱਚੋਂ ਸੁਣਿਆ ਹੋਵੇ ਵੀ ਮੈਂ ਜੀ ਪੁੱਤਰ ਨੂੰ ਯਾਦ ਕਰਨ ਲੱਗੀ ਹਾਂ ਅਤੇ ਘੜੀ ਕਮਰਾ ਬੰਦ ਕਰਕੇ ਮੈਂ ਚੌਂਕੜਾ ਮਾਰ ਕੇ ਬੈਠਣਾ। ਨਹੀਂ, ਪ੍ਰਸ਼ਾਦਾ ਛਕਦਿਆਂ ਪ੍ਰਸ਼ਾਦਾ ਛਕਿਆ ਜਾ ਰਿਹਾ ਅਤੇ ਅੰਦਰੋਂ ਨੇਤਰਾਂ 'ਚੋਂ ਬੈਰਾਗ ਨਿਕਲ ਆਇਆ ਵੀ ਪੁੱਤਰ ਨੇ ਛਕਿਆ ਕਿ ਨਹੀਂ। ਜੇ ਕੋਈ ਵੱਡੀ ਦਾਤ ਪ੍ਰਾਪਤ ਹੋਈ ਉੱਥੇ ਕਿਹਾ ਵੀ ਪਤਾ ਨਹੀਂ ਆ ਕਿਰਪਾ ਵਰਤੀ, ਆਹ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ, ਮਿਲੇਗਾ ਕਿ ਨਹੀਂ ਮਿਲੇਗਾ, ਮੇਰੇ ਪੁੱਤਰ ਕੋਲ ਆਹ ਚੀਜ਼ ਹੋਏਗੀ ਕਿ ਨਹੀਂ, ਅਸੀਂ ਸੁੱਖ ਲੈ ਰਹੇ ਹਾਂ, ਉਹ ਪਤਾ ਨਹੀਂ ਕਿੱਥੇ ਬੈਠਾ ਹੋਵੇ। ਇਹ ਕਦੋਂ ਹੋਇਆ? ਆਪਣੇ ਆਪ ਮਾਤਾ ਦੇ ਸੁਭਾਅ ਵਿੱਚ ਹੀ ਇਹ ਗੱਲ ਆ ਗਈ। ਹਰੇਕ ਕੰਮ ਕਰਦਿਆਂ ਤੁਰਦਿਆਂ ਫਿਰਦਿਆਂ ਕਿਤੇ ਗਿਆ ਆਸੇ ਪਾਸੇ ਪੁੱਤਰ ਯਾਦ ਆਉਣ ਲੱਗ ਪਿਆ। ਇਹਦਾ ਅਰਥ ਸੀ ਕਿ 9 ਮਹੀਨੇ ਦੀ ਇੰਨੀ ਡੂੰਘੀ ਸਾਂਝ ਬਣ ਗਈ ਕਿ ਜਿਸ ਸਾਂਝ ਨੇ ਸਾਰੀ ਉਮਰ ਤੱਕ ਦਾ ਅਹਿਸਾਸ ਬਣਾ ਦਿੱਤਾ ਹੁਣ ਭੁੱਲਿਆ ਹੀ ਨਹੀਂ ਹੈ। ਇਹਨੂੰ ਕਿਹਾ ਜਾਂਦਾ ਸਿਮਰਨ। ਜਿੱਦਣ ਅਸੀਂ ਨਿਤਨੇਮ ਅਤੇ ਅਭਿਆਸ ਵਿੱਚ ਆਪਣੀ ਪਰਪਕਤਾ ਕਰ ਲਈ ਫਿਰ ਸਾਰੀ ਦਿਹਾੜੀ ਜਿੱਥਰ ਵੀ ਜਿਹੜੇ ਪਾਸੇ ਵੀ ਜਾਓਗੇ ਤੁਹਾਨੂੰ ਕਰਤੇ ਪੁਰਖ ਦੀ ਯਾਦ ਤੋਂ ਬਗੈਰ ਕੱਖ ਵੀ ਚੇਤਾ ਨਹੀਂ ਰਹੇ। ਉੱਥੇ ਆਦਤ ਨਹੀਂ ਬਣੇਗੀ ਇਸ ਪ੍ਰਕਾਰ ਦੀ ਵੀ ਬੈਠੀਏ। ਬੈਠਣਾ ਲਾਜ਼ਮੀ ਹੈ ਜ਼ਰੂਰ, ਪਰ ਜਦੋਂ ਬੈਠਣ ਦਾ ਸਮਾਂ ਨਾ ਹੋਵੇ ਉਦੋਂ ਯਾਦ ਨਹੀਂ ਭੁੱਲਣੀ ਚਾਹੀਦੀ। 8 ਪਹਿਰ ਸਾ ਲਾਹੇ ਸਿਰਜਣਹਾਰ ਤੋਂ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂਹ। ਇਹ ਹੈ 24 ਘੰਟਿਆਂ ਦਾ, 8 ਪਹਿਰ, 1 ਪਹਿਰ 3 ਘੰਟਿਆਂ ਦਾ ਹੁੰਦਾ, 8 ਪਹਿਰ ਯਾਦ ਵਿੱਚ ਰਹਿਣਾ। ਗੁਰਮੁਖੋ, ਆਪਾਂ ਸਾਰੇ ਇੱਥੇ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਬੈਠ ਕੇ ਕਹਿੰਦੇ ਹਾਂ ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ। ਉਹਨਾਂ ਨੇ ਆਪਣੀ ਆਤਮਾ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਰੀਤਾ। ਉਹਨਾਂ ਦੀ ਰੀਤ ਕਿੱਦਾਂ ਦੀ ਹੈ? ਨਿਰਮਲ, ਮੈਲ ਤੋਂ ਰਹਿਤ। ਨਿਰਮਲ ਰੀਤ ਦਾ ਅਰਥ ਸਮਝਦੇ ਹੋ ਨਾ, ਵੀ ਉਹਨਾਂ ਦੇ ਅੰਦਰ ਚਾਹ ਕੇ ਵੀ ਕਿਸੇ ਦੀ ਨਿੰਦਾ ਨਹੀਂ, ਚਾਹ ਕੇ ਵੀ ਕਿਸੇ ਦੀ ਚੁਗਲੀ ਨਹੀਂ, ਚਾਹ ਕੇ ਵੀ ਕਿਸੇ ਦੀ ਬੁਰਿਆਈ ਨਹੀਂ। ਨਿਰਮਲ ਰੀਤ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਉਹ ਨਿਰਮਲ ਰੀਤ ਦੇ ਪਾਤਰ ਇਸ ਤਰ੍ਹਾਂ ਹੋ ਗਏ ਕਿ ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਫਿਰ ਅੱਗੇ ਨਿਸ਼ਾਨੀ ਦੱਸਦੇ, ਕਹਿੰਦੇ ਨੇ ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਨਕ। ਤਿੰਨ ਨਿਰਮਲ ਰੀਤਾਂ। ਨਿਰਮਲ ਰੀਤ ਕਿਸ ਤਰ੍ਹਾਂ ਦੀ? ਮਹਾਰਾਜ ਕਹਿੰਦੇ ਕਿ ਰੀਤ ਮੈਲ ਤੋਂ ਰਹਿਤ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਹ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਨਿਰਮਲ ਰੀਤ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖਨਿਹੋ ਤਿੱਖੀ ਵਾਲੋ ਨਿਕੀਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇੱਥੇ ਫਿਰ ਹੁਣ ਅੱਗੇ ਚੱਲੀਏ। ਨਿਰਮਲ ਰੀਤ, ਨਿਰਮਲ ਦਾ ਅਰਥ ਹੈ ਮੈਲ ਤੋਂ ਰਹਿਤ ਰੀਤੀ ਚੱਲਦੇ ਆ, ਵਿਕਾਰਾਂ ਵਿੱਚ ਨਹੀਂ ਬੈਠਦੇ, ਸੁਰਤ ਵਿੱਚ ਵੀ ਵਿਕਾਰ ਨੂੰ ਜਗ੍ਹਾ ਨਹੀਂ ਦਿੰਦੇ, ਉਹ ਨਿਰਮਲ ਰੀਤ। ਅਤੇ ਨਿਰਮਲ ਆਪਾਂ ਕਹਿੰਦੇ ਹਾਂ ਕਿ ਕਿਤੇ ਬਹੁਤ ਸ਼ੁੱਧ ਪਾਣੀ ਹੋਵੇ ਆਪਾਂ ਕਹਿੰਦੇ ਬੜਾ ਨਿਰਮਲ ਹੈ, ਮਿਲਾਵਟ ਕੋਈ, ਅਤੇ ਜਿਹੜਾ ਅੰਦਰੋਂ ਨਿਰਮਲ ਹੋ ਗਿਆ ਉਹਦੇ ਵਿੱਚ ਵਾਕਈ ਕੋਈ ਮਿਲਾਵਟ ਨਹੀਂ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਭ ਕੋ ਸਿਮਰਹਿ ਤਿੰਨ ਆਨੰਦ ਕਨੇਰੇ। ਸਤਿਗੁਰੂ ਕਹਿੰਦੇ ਜਿਹਦੇ ਅੰਦਰ ਸਿਮਰਨ ਆ ਗਿਆ ਉਹਦੇ ਅੰਦਰ ਹਨੇਰਾ ਆਨੰਦ ਹੈ। ਹਨੇਰਾ ਆਨੰਦ ਦਾ ਅਰਥ ਹੈ ਕਿ ਹਮੇਸ਼ਾ ਆਨੰਦ ਅਤੇ ਖੇੜਾ ਹੈ ਉਹਦੇ ਅੰਦਰ। ਹਨੇਰੇ ਆਨੰਦ ਦਾ ਅਰਥ ਹੈ ਕਿ ਅੰਦਰ ਇੰਨਾ ਕੁ ਖੇੜਾ ਵੱਸ ਗਿਆ, ਇੰਨਾ ਕੁ ਅੰਦਰ ਆਨੰਦ ਪੈਦਾ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਹੁਣ ਹਰ ਪਾਸੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ, ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇੱਕ ਪਾਸੇ ਕਿਹਾ ਅਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਮਨ ਰੂਪੀ ਰਥ ਦੇ ਉੱਪਰ ਸਵਾਰ ਹੋ ਗਏ ਕਿ ਆਉਣ ਵਾਲੀਆਂ ਇੱਛਾਵਾਂ ਸਾਰੀਆਂ ਦੀ ਪੂਰਤੀ ਹੋ ਗਈ। ਇੱਥੇ ਫਿਰ ਸਤਿਗੁਰੂ ਅੱਗੇ ਕਹਿੰਦੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਪਤਾ ਲੱਗ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਸਿਮਰਨ ਆ ਗਿਆ, ਉਹ ਕਹਿਣ ਲੱਗੇ ਵੀ ਫਿਰ ਵੱਖਰੇਵਾਂ ਨਹੀਂ, ਨਿਰੰਕਾਰ ਨੇੜੇ ਹੈ। ਉਹ ਤਾਂ ਸਾਰੇ ਪਾਸੇ ਸਤਿਗੁਰੂ ਜੀ ਕਹਿੰਦੇ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸੱਚਾ ਸਿਰਜਣ ਹਾਰ ਜੀਓ। ਜਿੱਥੇ ਕਿੱਥੇ ਵੀ ਭਗਤ ਨਾਮਦੇਵ ਸਾਹਿਬ ਜੀ ਤੋਂ ਪੁੱਛੋ, ਕਹਿੰਦੇ ਜਤਰ ਜਾਉ ਤਤ ਬੀਠਲ ਪਹਿਲਾ, ਮਹਾਂ ਆਨੰਦ ਕਰੇ ਸਦ ਕੇਲਾ। ਪ੍ਰਭ ਕੋ ਸਿਮਰਹਿ ਬਸੇ ਹਰ ਨੇੜੇ, ਪਤਾ ਲੱਗ ਜਾਂਦਾ ਵੀ ਉਹ ਨੇੜੇ ਵੱਸ ਰਿਹਾ ਹੈ, ਹਰੇਕ ਥਾਂ ਤੇ ਹਰੇਕ ਜਗ੍ਹਾ ਤੇ ਉਹਦਾ ਵਸੇਬਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਸੰਤ ਕਿਰਪਾ ਤੇ ਅਨ ਦਿਨ ਜਾਗ, ਕਹਿੰਦੇ ਨੇ ਗੁਰੂ ਰੂਪੀ ਸੰਤ ਦੀ ਕਿਰਪਾ ਸਦਕਾ ਫਿਰ ਜਦੋਂ ਅਨ ਦਿਨ ਦਿਨ ਤੇ ਰਾਤ ਜਾਗਰਤੀ ਬਣਦੀ ਹੈ, ਦਿਨ ਤੇ ਰਾਤ ਅੰਦਰ ਜਾਗ ਪੈਂਦਾ ਹੈ, ਅੰਦਰ ਕਰਤੇ ਪੁਰਖ ਦੀ ਯਾਦ ਵਿੱਚ ਸਮਰਪਿਤ ਹੋ ਜਾਂਦਾ ਹੈ, ਫਿਰ ਮਹਾਰਾਜ ਜੀ ਕਹਿੰਦੇ ਕਿ ਸੰਤ ਕਿਰਪਾ ਤੇ ਅਨ ਦਿਨ ਜਾਗ। ਇੱਥੇ ਗੁਰਮੁਖਾਂ ਅਤੇ ਅਭਿਆਸੀਆਂ ਦੀ ਕਿਰਪਾ ਵਿੱਚ ਸੰਗਤ ਵਿੱਚ ਰਹਿਣ ਕਰਕੇ ਸਤਿਗੁਰੂ ਕਹਿੰਦੇ ਦਿਨ ਰਾਤ ਅੰਦਰ ਜਾਗ੍ਰਿਤ ਹੈ, ਬਿਰਤੀ ਜਾਗ੍ਰਿਤ ਹੋ ਗਈ, ਜਾਗ ਗਿਆ ਹੈ ਅੰਦਰ। ਨਾਨਕ ਸਿਮਰਨ ਪੂਰਾ ਭਾਗ, ਸਤਿਗੁਰੂ ਜੀ ਕਹਿੰਦੇ ਹੈ ਨਾਨਕ ਦੀ ਸਿਮਰਨ ਕੀਤਿਆਂ ਭਾਗਾਂ ਵਿੱਚ ਪੂਰਤੀ ਹੋ ਜਾਂਦੀ ਹੈ, ਪੂਰਾ ਭਾਗ। ਸਿਮਰਨ ਸਹਿਤ ਸਤਿਗੁਰੂ ਜੀ ਦੀ ਸੰਗਤ ਵਿੱਚ ਆਇਆ, ਮਹਾਰਾਜ ਜੀ ਦੇ ਦਰ 'ਤੇ ਸਮਰਪਿਤ ਹੋਇਆ, ਸਤਿਗੁਰੂ ਜੀ ਕਹਿੰਦੇ ਪੂਰੇ ਭਾਗ ਪ੍ਰਗਟ ਹੋ ਜਾਂਦੇ, ਯਾਦ ਵਿੱਚ ਬੈਠਿਆਂ, ਸਿਮਰਨ ਵਿੱਚ ਬੈਠਿਆਂ, ਸਤ ਸੰਗਤ ਵਿੱਚ ਬੈਠਿਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ 'ਤੇ ਇੱਕ ਵਿਦਵਾਨ ਕਾਜੀ ਕਈ ਦਿਨ ਰਿਹਾ। ਵਿਦਵਾਨ ਕਾਜੀ ਜਦੋਂ ਕਈ ਦਿਨ ਰਿਹਾ ਨਾ, ਤੇ ਉਹਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਾਰੇ ਜੋ ਕੁਝ ਉੱਥੇ ਵਰਤਦਾ ਸੀ ਵੇਖਿਆ, ਸਾਰਾ ਕੁਛ ਉਹਨੂੰ ਪਤਾ ਸੀ, ਕਦੋਂ ਸੰਗਤ ਆਉਂਦੀ, ਕੀ ਵਰਤਦਾ, ਕਿੰਨਾ ਨਿਤਨੇਮ ਹੁੰਦਾ, ਕਿੰਨੀ ਸੰਗਤ ਕੀ ਕੁਝ ਸੁਣਦੀ, ਸਾਰਾ ਕੁਝ ਪਤਾ ਲੱਗ ਗਿਆ, ਉਹ ਭੇਤੀ ਹੋ ਗਿਆ। ਸਵਾਲ ਕਰਨ ਨੂੰ ਉਹਦੇ ਕੋਲ ਕੋਈ ਹੁਣ ਹੈ ਨਹੀਂ ਵੀ ਕਿਹੜਾ ਸਵਾਲ ਕਰਾਂ। ਮਨ ਵਿੱਚ ਇੱਕ ਨਿਰਣਾ ਆਇਆ ਤੇ ਬੈਠੇ ਬੈਠੇ ਨੇ ਸੋਚ ਮਨਾ ਲਈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨ, ਕਹਿੰਦਾ ਵੀ ਸਵਾਲ ਇੱਦਾਂ ਦਾ ਵੀ ਮਹਾਰਾਜ ਜਵਾਬ ਹੀ ਨਹੀਂ ਦੇ ਸਕਣ। ਸਤਿਗੁਰੂ ਜੀ ਦੇ ਦਰ 'ਤੇ ਚਲਾ ਗਿਆ, ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਦਰ 'ਤੇ ਬੇਅੰਤ ਸੰਗਤ ਆਉਂਦੀ ਵੇਖੀ, ਤੁਸੀਂ ਉਹਨਾਂ ਦੀਆਂ ਇੱਛਾਵਾਂ ਦੀ ਵੀ ਪੂਰਤੀ ਕਰਦੇ ਹੋ। ਮਹਾਰਾਜ ਜੀ ਕਹਿੰਦੇ ਵੀ ਸੰਗਤ 'ਤੇ ਬੇਅੰਤ ਆਉਂਦੀ ਹੈ, ਜੋ ਜੋ ਜਿਸ ਤਰ੍ਹਾਂ ਦੀ ਦਾਤ ਮੰਗਦਾ ਉਹਨੂੰ ਉਸੇ ਤਰ੍ਹਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਹ ਤਾਂ ਖੁਦਾ ਦੀ ਸ਼ਰੀਕੀ ਹੋ ਗਈ ਨਾ, ਦਾਤਾ ਤਾਂ ਰੱਬ ਹੈ ਨਿਰੰਕਾਰ। ਮਹਾਰਾਜ ਜੀ ਕਹਿੰਦੇ ਬਿਲਕੁਲ ਦਾਤਾ ਅਤੇ ਨਿਰੰਕਾਰ ਹੈ। ਕਹਿੰਦੇ ਫਿਰ ਇਹ ਤਾਂ ਤੁਸੀਂ ਖੁਦਾ ਦੀ, ਰੱਬ ਦੀ, ਨਿਰੰਕਾਰ ਦੀ ਸ਼ਰੀਕੀ ਕਰ ਦਿੱਤੀ ਨਾ, ਕਿ ਦਾਤਾ ਹੁਣ ਸੰਗਤ ਤੁਹਾਡੇ ਕੋਲ ਮੰਗਣ ਲੱਗ ਗਈ, ਤੁਸੀਂ ਦੇਣ ਲੱਗ ਗਏ। ਅਤੇ ਮਹਾਰਾਜ ਦੂਸਰੀ ਗੱਲ ਇਹ ਵੀ ਜੇ ਤੁਹਾਡੇ ਕੋਲ ਸੰਗਤ, ਜੇ ਤੁਸੀਂ ਕਹਿੰਦੇ ਹੋ ਵੀ ਮੈਂ ਨਹੀਂ ਦਿੰਦਾ, ਵੀ ਇਹ ਦਾਤਾ ਮੈਂ ਨਹੀਂ ਦਿੰਦਾ, ਮਹਾਰਾਜ ਜੀ ਕਹਿੰਦੇ ਫਿਰ, ਕਹਿੰਦੇ ਫਿਰ ਮਹਾਰਾਜ ਤੁਹਾਡੇ ਦਰ 'ਤੇ ਆਉਣ ਦਾ ਕੀ ਫਾਇਦਾ। ਦੋਵੇਂ ਬੰਨੇ ਉਹ ਘੇਰਾਬੰਦੀ ਕਰ ਲਈ ਨਾ, ਇੱਕ ਪਾਸੇ ਕਹਿੰਦਾ ਮਹਾਰਾਜ ਵੀ ਜੇ ਤੁਸੀਂ ਸਾਰੀਆਂ ਦਾਤਾਂ ਗੁਰਸਿੱਖਾਂ ਨੂੰ ਦਿੰਦੇ ਹੋ ਤੇ ਫਿਰ ਤੇ ਖੁਦਾ ਦੀ ਸ਼ਰੀਕੀ ਕਰ ਰਹੇ ਹੋ, ਵੀ ਦਾਤਾ ਤੇ ਨਿਰੰਕਾਰ ਹੈ। ਪਰ ਜੇ ਤੁਹਾਡੇ ਦਰ 'ਤੇ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇਹ ਕੁਝ ਨਹੀਂ ਦਿੰਦਾ, ਤੇ ਫਿਰ ਇਹ ਗੱਲ ਪ੍ਰਤੱਖ ਹੈ ਕਿ ਤੁਸੀਂ ਕਰਤੇ ਪੁਰਖ ਦੇ ਦਰ ਦੇ ਉੱਪਰ ਬੈਠੇ ਹੋ, ਤੇ ਫਿਰ ਤੁਹਾਡੀ ਸੰਗਤ ਵਿੱਚ ਆਉਣ ਦਾ ਫਾਇਦਾ ਕੀ ਜੇ ਤੁਸੀਂ ਕੁਛ ਦਾਤ ਦਿੰਦੇ ਹੀ ਨਹੀਂ, ਤੁਹਾਡੇ ਕੋਲ ਆਉਣ ਦਾ ਫਾਇਦਾ ਕੀ। ਸਤਿਗੁਰੂ ਜੀ ਕਹਿੰਦੇ ਕਾਜੀ ਜੀ ਦਾਤਾ ਨਿਰੰਕਾਰ ਹੈ ਇੱਕੋ ਹੀ, ਪਰ ਸਤ ਸੰਗਤ ਅਤੇ ਗੁਰੂ ਦੀ ਹਜ਼ੂਰੀ ਬਹੁਤ ਕੁਝ ਸਵਾਰਦੀ ਹੈ। ਜਿਹੜੇ ਆਣ ਕੇ ਸਿਮਰਨ ਵਿੱਚ ਜੇ ਬੈਠਦੇ ਆ ਨਾ, ਉਹਦਾ ਬਹੁਤ ਕੁਝ ਸਵਾਰਿਆ ਜਾਂਦਾ ਹੈ ਜੀਵਨ ਵਿੱਚ। ਜਦੋਂ ਇਹ ਸ਼ਬਦ ਵਰਤਿਆ ਮਹਾਰਾਜ ਜੀ ਕਹਿੰਦੇ ਵੀ ਉਦਾਹਰਣ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਮੋਹਰ ਮੰਗਵਾ ਲਈ ਆਪਣੇ ਤੋਸ਼ੇਖਾਨੇ ਵਿੱਚ, ਜਿਹੜਾ ਕਾਰਦਾਰ ਸੀ ਜਿਹਦੇ ਕੋਲ ਚਾਬੀਆਂ ਹੁੰਦੀਆਂ ਸੀ, ਮਹਾਰਾਜ ਜੀ ਨੇ ਕਿਹਾ ਵੀ ਮੋਹਰ ਕੱਢ ਕੇ ਲਿਆਓ। ਮੋਹਰ ਕੱਢ ਕੇ ਲਿਆਂਦੀ। ਮਹਾਰਾਜ ਜੀ ਕਹਿੰਦੇ ਇੱਕ ਕਾਗਜ਼ ਵੀ ਲਿਆਇਓ। ਲੈ ਆਉਂਦਾ, ਕਾਜੀ ਦੇ ਅੱਗੇ ਮੋਹਰ ਰੱਖ ਦਿੱਤੀ ਮਹਾਰਾਜ ਨੇ। ਕਹਿੰਦੇ ਵੀ ਇਹਦੇ ਅੱਖਰ ਪੜ੍ਹੋ। ਧਿਆਨ ਨਾਲ ਵੇਖ ਕੇ ਕਹਿੰਦਾ ਜੀ ਪੁੱਠੇ ਪੜ੍ਹੇ ਨਹੀਂ ਜਾਂਦੇ। ਮਹਾਰਾਜ ਕਹਿੰਦੇ ਪੜ੍ਹੋ, ਅੱਖਰ ਭਾਵੇਂ ਪੁੱਠੇ ਨੇ ਪਰ ਪੜ੍ਹੋ ਤਾਂ ਸਹੀ ਨਾ। ਕਹਿੰਦੇ ਮਹਾਰਾਜ ਕਿੱਦਾਂ ਪੜ੍ਹਨਾ, ਪੁੱਠੇ ਅੱਖਰ ਹੈ, ਨਹੀਂ ਪੜ੍ਹੇ ਜਾਂਦੇ। ਮਹਾਰਾਜ ਜੀ ਨੇ ਕਾਗਜ਼ ਮੰਗਵਾਇਆ, ਕਾਰਦਾਰ ਗੁਰਸਿੱਖ ਨੇ ਕਾਗਜ਼ ਸਾਹਮਣੇ ਰੱਖਿਆ, ਮਹਾਰਾਜ ਨੇ ਉੱਪਰ ਮੋਹਰ ਲਾ ਦਿੱਤੀ। ਸਤਿਗੁਰੂ ਕਹਿੰਦੇ ਹੁਣ ਪੜ੍ਹੋ। ਰੂਟੀਨ ਵਿੱਚ ਹੀ ਬੜੀ ਤੇਜ਼ੀ ਨਾਲ ਪੜ੍ਹ ਦਿੱਤੇ। ਮਹਾਰਾਜ ਜੀ ਕਹਿੰਦੇ ਸਮਝ ਲੱਗੀ ਕੁਛ? ਕਹਿੰਦਾ ਜੀ ਨਹੀਂ ਮਹਾਰਾਜ, ਮੇਰੇ ਸਵਾਲ ਦਾ ਜਵਾਬ ਥੋੜ੍ਹੀ ਹੈ, ਮੈਨੂੰ ਸਮਝ ਕੁਛ ਨਹੀਂ ਲੱਗੀ। ਸਤਿਗੁਰੂ ਕਹਿੰਦੇ ਕਾਜੀ ਜੀ ਤੁਸੀਂ ਪਹਿਲਾਂ ਮੋਹਰ ਫੜੀ ਸੀ ਅਤੇ ਉਹਦੇ ਤੋਂ ਅੱਖਰ ਪੜ੍ਹੇ ਨਹੀਂ ਗਏ, ਤੁਸੀਂ ਕਿਹਾ ਪੁੱਠੇ ਨੇ, ਹੁਣ ਕਾਗਜ਼ 'ਤੇ ਮੋਹਰ ਲੱਗ ਗਈ। ਕਹਿੰਦੇ ਜੀ ਇਹ ਤਾਂ ਸਿੱਧੀ ਹੋ ਗਈ। ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਆਉਣ ਵਾਲੇ ਗੁਰਸਿੱਖ ਦਾ ਮੱਥਾ ਮੋਹਰ ਦੀ ਨਿਆਈ ਜਾਣੋ, ਅਤੇ ਸਤਿਗੁਰੂ ਜੀ ਦਾ ਦਰ ਉਹ ਕਾਗਜ਼ ਦੀ ਨਿਆਈ ਹੈ। ਜਦੋਂ ਇਹ ਮੱਥੇ ਰੂਪੀ ਮੋਹਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਕਾਗਜ਼ ਰੂਪ ਦੇ ਉੱਪਰ ਜਾ ਕੇ ਲੱਗਦੀ ਹੈ, ਸੱਚ ਜਾਣਿਓ ਸਿੱਖ ਦਾ ਪੁੱਠਾ ਲੇਖਾ ਵੀ ਉਸੇ ਵੇਲੇ ਸਿੱਧਾ ਹੋ ਜਾਂਦਾ ਹੈ। ਮੱਥਾ ਟੇਕ ਕੇ ਨਮਸਕਾਰ ਖਰਖੇ ਖਿੰਦੇ, ਮਹਾਰਾਜ ਮੈਨੂੰ ਲਾਜਵਾਬ ਕਰ ਦਿੱਤਾ, ਤੁਸੀਂ ਲਾਜਵਾਬ ਹੋ ਗਿਆ। ਸਤਿਗੁਰੂ ਜੀ ਦੇ ਦਰ ਦੀ ਏਡੀ ਕੁ ਵੱਡੀ ਬਖਸ਼ਿਸ਼, ਅਤੇ ਅੱਜ ਮਹਾਰਾਜ ਜੀ ਨੇ ਇਹੀ ਸਾਨੂੰ ਸਮਝਾਇਆ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਜਿਸ ਦਿਨ ਅਸੀਂ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਤੁਰ ਪਏ ਅਤੇ ਸਤਿਗੁਰੂ ਜੀ ਕਹਿਣ ਲੱਗੇ ਨਾਨਕ ਸਿਮਰਨ ਪੂਰਾ ਭਾਗ। ਹੇ ਨਾਨਕ ਜੀ, ਸਿਮਰਨ ਦੇ ਦੁਆਰਾ ਪੂਰੇ ਭਾਗ ਮਸਤਕ ਦੇ ਉੱਪਰ ਪ੍ਰਗਟ ਹੋ ਗਏ। ਇਹ ਭਾਗਾਂ ਦੀ ਖੇਡੀ ਸਿਮਰਨ ਹੈ। ਸਿਮਰਨ ਪਹਿਲੀ ਅਵਸਥਾ ਹੈ, ਅੰਮ੍ਰਿਤ ਵੇਲੇ ਉੱਠਣਾ ਅਤੇ ਯਾਦ ਵਿੱਚ ਬੈਠਣਾ, ਮੂਲ ਮੰਤਰ ਸਾਹਿਬ ਗੁਰਮੰਤਰ ਦਾ ਅਭਿਆਸ ਨਿਰੰਤਰ ਕਰਨਾ ਮਨ ਨੂੰ ਟਿਕਾ ਕੇ। ਫਿਰ ਸਿੱਖ ਦਾ ਅਗਲਾ ਨੇਮ ਹੈ ਨਿਤਨੇਮ ਕਰਨਾ, ਅਤੇ ਨਿਤਨੇਮ ਤੋਂ ਬਾਅਦ ਫਿਰ ਜਦੋਂ ਸਿਮਰਨ ਅਸਰ ਕਰਦਾ ਹੈ ਫਿਰ ਸਾਰੀ ਦਿਹਾੜੀ ਉਸ ਕਰਤੇ ਪੁਰਖ ਦੀ ਯਾਦ ਦੇ ਵਿੱਚ ਜੁੜੇ ਜਾਣਾ, ਇਹਨੂੰ ਸਿਮਰਨ ਕਿਹਾ ਜਾਂਦਾ। ਸਭ ਤੋਂ ਪਹਿਲੀ ਅਵਸਥਾ ਚੌਂਕੜਾ ਮਾਰਿਆ, ਅਭਿਆਸ ਕੀਤਾ, ਅਤੇ ਅਭਿਆਸ ਕਰ ਲਿਆ ਗੁਰਬਾਣੀ ਦਾ ਵੀ, ਮੂਲ ਮੰਤਰ ਸਾਹਿਬ ਗੁਰਮੰਤਰ ਦਾ ਵੀ ਅਭਿਆਸ ਕੀਤਾ, ਸੁਰਤ ਟਿਕ ਗਈ ਲਾ ਲਓ। ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਕੰਮ ਕਾਰ 'ਤੇ ਗਏ ਅਤੇ ਉਹ ਯਾਦ, ਉਹ ਸਿਮਰਨ ਦਾ ਰਸ ਅਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੇ ਬੈਠਿਆਂ ਦੀ ਯਾਦ ਕੰਮ ਕਾਰ 'ਤੇ ਬੈਠਿਆਂ ਵੀ ਬਣੀ ਰਹੀ, ਇਹ ਸਮਝ ਲੈਣਾ ਕਿ ਇਹ ਸਿਮਰਨ ਪ੍ਰਗਟ ਹੋ ਗਿਆ, ਇਹ ਪ੍ਰਗਟ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਦਾਤ ਸਾਨੂੰ ਦਿੰਦੇ। ਇੱਥੇ ਇਸ ਵਿਚਾਰ ਨੂੰ ਮੈਂ ਥੋੜ੍ਹਾ ਜਿਹਾ ਆਪ ਜੀ ਦੇ ਸਨਮੁੱਖ ਹੁਣ ਇੱਥੇ ਵਿਰਾਮ ਦੇਣ ਲੱਗਾ, ਕਿਉਂਕਿ ਕੱਲ੍ਹ ਆਪ ਜੀ ਦੇ ਸਨਮੁੱਖ ਬੇਨਤੀ ਕੀਤੀ ਸੀ ਕਿ ਜਿਹੜਾ ਅੱਜ ਸਾਕਾ ਪੌਂਟਾ ਸਾਹਿਬ ਜੀ ਦਾ ਦਿਨ ਮਨਾਇਆ ਜਾਣਾ। ਮੈਂ ਸੰਖੇਪ ਜੀ ਜਾਣਕਾਰੀ ਜਿਹੜੀ ਸਮਝ ਵੀ ਲੱਗ ਜਾਏ ਅਤੇ ਉਹਦੇ ਵਿੱਚ ਕੋਈ ਦੁਵਿਧਾ ਵੀ ਨਾ ਰਹਿ ਜਾਏ। ਉਸ ਵਕਤ ਸਮਾਂ ਇਹੋ ਜਿਹਾ ਪ੍ਰਗਟ ਹੋਇਆ ਕਿ ਧਾਰਮਿਕ ਅਸਥਾਨ ਪਹਿਲਾਂ ਗੁਰਸਿੱਖਾਂ ਦੇ ਕੋਲ ਰਹੇ, ਕੁਝ ਉਦਾਸੀ ਗੁਰਸਿੱਖਾਂ ਦੇ ਕੋਲ ਰਹੇ, ਕੁਝ ਨਿਰਮਲਿਆਂ ਦੇ ਕੋਲ ਰਹੇ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅਸਥਾਨਾਂ ਦੇ ਉੱਪਰ, ਕੁਛ ਅਸਥਾਨਾਂ 'ਤੇ, ਸਾਰੇ ਨਹੀਂ, ਕੁਝ ਅਸਥਾਨਾਂ ਦੇ ਉੱਪਰ ਜਿਹੜੇ ਮਹੰਤ ਬੈਠੇ ਸੀ ਨਾ, ਉਹਨਾਂ ਦੀ ਬਿਰਤੀ ਸਰਕਾਰ ਦੇ ਨਾਲ ਮਿਲ ਕੇ ਫਿਰ ਕੁਕਰਮਾਂ ਵਾਲੇ ਪਾਸੇ ਤੁਰ ਪਏ। ਉਹਨਾਂ ਨੇ ਗੁਰਦੁਆਰਾ ਸਾਹਿਬਾਨਾਂ ਨੂੰ ਗੁਰੂ ਸਾਹਿਬ ਦਾ ਹਾਜ਼ਰੀ ਅਸਥਾਨ ਨਹੀਂ ਮੰਨਿਆ ਹੈ, ਉਹਨਾਂ ਨੇ ਐਸ਼ਗਾਹ ਬਣਾਉਣੀ ਸ਼ੁਰੂ ਕੀਤੀ ਵੀ ਸ਼ਾਇਦ ਗੁਰਦੁਆਰਾ ਚੱਲਦਾ ਹੀ ਮੇਰੇ ਨਾਂ 'ਤੇ। ਹੁਣ ਇੱਥੇ ਜਿਹੜਾ ਮਹੰਤ ਸੀ ਗੁਰਦੁਆਰਾ ਪੌਂਟਾ ਸਾਹਿਬ, ਪੌਂਟੇ ਦਾ ਅਰਥ ਕੀ ਹੈ? ਵਿਦਵਾਨਾਂ ਨੂੰ ਪੜ੍ਹੀਏ ਤਾਂ ਪੌਂਟੇ ਦਾ ਅਰਥ ਹੈ ਕਿ ਪੈਰ ਰੱਖਣ ਦੀ ਜਗ੍ਹਾ। ਉੱਥੇ ਸਤਿਗੁਰੂ ਸਾਹਿਬ ਜੀ ਦੇ ਚਰਨ ਪਏ ਸਨ, ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਜੀ ਨੂੰ ਜਗ੍ਹਾ ਭੇਟ ਕੀਤੀ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਿਹੜਾ ਸੀ ਉਹ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ 'ਤੇ ਪੌਂਟਾ ਸਾਹਿਬ ਜੀ ਦਾ ਅਸਥਾਨ ਵਸਾਇਆ, ਅਤੇ ਪਾਉਂਟਾ ਸਾਹਿਬ ਦੀ ਧਰਤੀ ਐਡੀ ਪਰਉਪਕਾਰੀ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ। ਇੱਥੇ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ, ਇੱਥੇ ਹੀ 52 ਕਵੀਆਂ ਦੇ ਦੀਵਾਨ ਲਾਏ ਜਾਂਦੇ, ਇੱਥੇ ਹੀ ਪਹਿਲੇ ਯੁੱਧ ਦੀ ਫਤਿਹ ਵਾਸਤੇ ਵਿਉਂਤਬੰਦੀ ਕੀਤੀ ਗਈ ਸੀ ਗੁਰਮੁਖੋ, ਅਤੇ ਇੱਥੇ ਕਵੀ ਚੰਦਨ ਵਰਗਿਆਂ ਦਾ ਹੰਕਾਰ, ਇੱਥੇ ਹੀ ਸਤਿਗੁਰੂ ਜੀ ਦੇ ਦਰ 'ਤੇ ਭਾਈ ਰੌਸ਼ਨ ਸਿੰਘ ਵਰਗਿਆਂ ਨੂੰ ਬਖਸ਼ਿਸ਼ਾਂ ਮਿਲੀਆਂ। ਸਤਿਗੁਰੂ ਸਾਹਿਬ ਜੀ ਦਾ ਅਸਥਾਨ, ਜਦੋਂ ਸਤਿਗੁਰੂ ਜੀ ਇੱਥੋਂ ਚਲੇ ਗਏ ਨਾ, ਭਾਈ ਬਿਸ਼ਨ ਸਿੰਘ ਉਹਨਾਂ ਨੂੰ ਇਸ ਸਥਾਨ ਦੀ ਜ਼ਿੰਮੇਵਾਰੀ ਦੇ ਗਏ। ਉਹ 3 ਪੀੜ੍ਹੀਆਂ ਤੱਕ ਤਾਂ ਉਹਨਾਂ ਨੇ ਸੇਵਾ ਨਿਭਾਈ, ਬਾਅਦ ਮਹੰਤ ਕਾਬਜ ਹੋਏ, ਅਤੇ ਜਿਸ ਵਕਤ ਮਹੰਤਾਂ ਨੇ ਪੀੜ੍ਹੀ ਦਰ ਪੀੜ੍ਹੀ ਇਹਨਾਂ ਸਥਾਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ, ਅਤੇ ਸਮਾਂ ਆਇਆ ਜਿਸ ਵੇਲੇ ਗੁਰਦੁਆਰਾ ਪਾਉਂਟਾ ਸਾਹਿਬ ਦੇ ਪ੍ਰਥਾਏ ਉੱਥੇ ਸੰਗਤ ਜਾਂਦੀ ਅਤੇ ਕੁਕਰਮ ਕੀਤੇ ਜਾ ਰਹੇ। ਸੰਗਤ ਜਾਂਦੀ ਹੈ, ਉਹਦੇ ਨਾਲ ਮਾੜਾ ਵਿਵਹਾਰ, ਇੱਥੋਂ ਤੱਕ ਕਿ ਮਾੜੀ ਬਿਰਤੀ ਸਹਿਤ ਜੁੜੇ ਹੋਏ, ਸਮਝ ਰਹੇ ਹੋ ਨਾ, ਮੈਂ ਸ਼ਬਦ ਨਹੀਂ ਵਰਤ ਰਿਹਾ, ਪਰ ਤੁਹਾਨੂੰ ਮਹਿਸੂਸ ਹੋ ਜਾਏਗਾ ਕਿ ਅਸਲ ਵਿੱਚ ਉਹ ਕਿੱਡਾ ਕੁ ਕੁਕਰਮੀ ਹੋਵੇਗਾ ਕਿ ਉੱਥੇ ਸੰਗਤ ਵਿੱਚ ਜਾਣ ਵਾਲਾ ਬੰਦਾ ਵੀ ਬਿਲਕੁਲ ਸੇਫ ਨਹੀਂ ਸੀ। ਸਰਕਾਰ ਨੇ ਸ਼ਹਿ ਦਿੱਤੀ ਸੀ ਕਿ ਅਸਥਾਨਾਂ ਦੀ ਬੇਅਦਬੀ ਹੋਵੇ, ਅਤੇ ਇੱਥੋਂ ਲੋਕ ਜਿੱਥੇ ਬਹੁਤ ਵੱਡੇ ਪਰਉਪਕਾਰ ਦੀ ਆਸ ਲੈ ਕੇ ਆਉਂਦੇ, ਜਦੋਂ ਉਹਨਾਂ ਨਾਲ ਦੁਰਾਚਾਰ ਦਾ ਵਿਵਹਾਰ ਹੋਵੇਗਾ, ਲੋਕ ਆਪਣੇ ਆਪ ਟੁੱਟ ਜਾਣਗੇ। ਪਰ ਗੁਰੂ ਦਾ ਅਸਥਾਨ ਸੀ, ਮਹਾਰਾਜ ਵੱਸਦੇ ਸੀ। ਜਦੋਂ ਇਹਦੇ ਗੁਣਾਹਾਂ ਦਾ ਪਤਾ ਲੱਗਾ ਮਹੰਤ ਹਰਦਿਆਲ ਦੇ, ਇਹਦੇ ਗੁਣਾਹਾਂ ਦਾ ਪਤਾ ਲੱਗਾ, ਉਸ ਵੇਲੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਬਾਬਾ ਹਰਭਜਨ ਸਿੰਘ ਜੀ ਹਰੀਆਂ ਵੇਲਾਂ ਵਾਲੇ, ਉਹਨਾਂ ਮਹਾਂਪੁਰਖਾਂ ਨੂੰ ਨਾਲ, ਉਸ ਵੇਲੇ ਬਾਬਾ ਨਿਹਾਲ ਸਿੰਘ ਜੀ ਅਜੇ ਔਰ ਵਿੱਦਿਆ ਪੜ੍ਹ ਰਹੇ ਸਨ ਨਾਲ ਨਾਲ, ਅਤੇ ਜਥੇ ਵਿੱਚ ਵਿਚਰ ਰਹੇ ਸੀ। 15 ਨਿਹੰਗ ਸਿੰਘ ਜਿਹੜੇ ਸੀ ਉਹ ਜਥੇ ਸਹਿਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ ਦੇ ਉੱਪਰ ਫੈਸਲਾ ਕੀਤਾ ਵੀ ਉੱਥੇ ਚੱਲੀਏ, ਜਿੰਨੀਆਂ ਹੋਈਆਂ ਬੇਅਦਬੀਆਂ ਨੇ, ਜਿੰਨੇ ਉੱਥੇ ਕੁਕਰਮ ਹੋਏ ਉਹਨਾਂ ਨੂੰ ਧੋ ਦਈਏ, 101 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰੀਏ ਜਾ ਕੇ, ਵੀ ਲਗਾਤਾਰ ਅਭਿਆਸ ਹੁੰਦਾ ਰਹੇ। ਅਜੇ ਤਕਰੀਬਨ 22 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ, ਅਤੇ 23ਵਾਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਅਤੇ ਉਸ ਵਕਤ ਇਹ ਸਮਾਂ ਸੀ ਕਿ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਜਿਹੜੇ ਮੌਜੂਦਾ ਮੁਖੀ ਨੇ, ਇਹ ਚੌਰ ਸਾਹਿਬ ਕਰ ਰਹੇ ਸਨ। ਬਾਬਾ ਹਰਭਜਨ ਸਿੰਘ ਜੀ ਮੌਜੂਦ ਸੀ, 15 ਗੁਰਸਿੱਖ ਗੁਰਦੁਆਰਾ ਸਾਹਿਬ ਦੇ ਅੰਦਰ ਨਿਹੰਗ ਸਿੰਘ ਮੌਜੂਦ ਨੇ। ਇੱਥੇ ਫਿਰ ਜਿਹੜਾ ਹੈ ਉਹ DC ਵੱਲੋਂ ਇੱਕ ਤਹਿਸੀਲਦਾਰ ਦੇ ਰਾਹੀਂ ਸੁਨੇਹਾ ਭੇਜਿਆ ਜਾਂਦਾ ਵੀ ਅਸੀਂ ਤੁਹਾਡੇ ਨਾਲ ਬੈਠ ਕੇ ਗੱਲ ਕਰਨੀ ਚਾਹੁੰਦੇ ਹਾਂ, ਮੀਟਿੰਗ ਕਰਨੀ ਚਾਹੁੰਦੇ ਹਾਂ ਇਸ ਅਸਥਾਨ ਦੀਆਂ ਸੇਵਾਵਾਂ ਬਾਰੇ। ਫਿਰ ਉੱਥੇ ਬਾਬਾ ਹਰਭਜਨ ਸਿੰਘ ਜੀ ਜਦੋਂ ਗੱਲ ਕਰਨ ਵਾਸਤੇ ਗਏ ਤਾਂ ਧੱਕੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ। ਧੱਕੇ ਨਾਲ ਗ੍ਰਿਫਤਾਰ ਕਰਨ ਤੋਂ ਉਪਰੰਤ ਸਣੇ ਬੂਟਾਂ ਦੇ ਪੁਲਿਸ ਜਿਹੜੀ ਹੈ ਉਸ ਵੇਲੇ ਦੇਹਰਾਦੂਨ ਦੇ ਇਲਾਕੇ ਦੀ ਸਾਰੀ ਜਿੰਨੀ ਉਸ ਵੇਲੇ ਫੋਰਸ ਇਕੱਠੀ ਕੀਤੀ, ਸਾਰੀ ਦੀ ਸਾਰੀ ਜਿਹੜੀ ਸੀ ਉਹ ਜਿੰਨੀ ਪੁਲਿਸ ਸੀ ਉਹ ਜੁੱਤੀਆਂ ਸਣੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦਾਖਲ ਹੁੰਦੀ, ਬਾਰੀਆਂ ਅਤੇ ਗਰਿੱਲਾਂ ਭੰਨ ਕੇ, ਪਰ ਉਸ ਵੇਲੇ ਜੰਗਲੇ ਭੰਨ ਕੇ ਪੁਲਿਸ ਅੰਦਰ ਦਾਖਲ ਹੋਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਚੌਰ ਕਰ ਰਹੇ ਬਾਬਾ ਨਿਹਾਲ ਸਿੰਘ ਦੇ 3 ਗੋਲੀਆਂ ਲੱਗ ਗਈਆਂ, 3 ਗੋਲੀਆਂ ਉਹਨਾਂ ਦੇ ਲੱਗਦੀਆਂ। ਇੱਥੇ ਫਿਰ ਇਸ ਝੜਪ ਦੇ ਵਿੱਚ ਤਕਰੀਬਨ 11 ਗੁਰਸਿੱਖਾਂ ਦੀ ਸ਼ਹਾਦਤ ਹੁੰਦੀ ਨਿਹੰਗ ਸਿੰਘਾਂ ਦੀ, 11 ਨਿਹੰਗ ਸਿੰਘਾਂ ਦੀ ਸ਼ਹਾਦਤ ਇੱਥੇ ਹੁੰਦੀ, ਅਤੇ ਅਖੀਰ ਇਸ ਸ਼ਹਾਦਤ ਦਾ ਫਲ ਸਰੂਪ ਕਿ ਪਾਉਂਟਾ ਸਾਹਿਬ ਜੀ ਦਾ ਇਹ ਸਾਕਾ ਵਰਤਿਆ, ਔਰ ਜਿਸ ਉਹਨਾਂ ਸ਼ਹਾਦਤਾਂ ਦੇ ਫਲ ਸਰੂਪ ਇਹ ਸੀ ਕਿ ਉਸ ਦਾ ਪ੍ਰਬੰਧ ਸਿੱਖ ਪੰਥ ਦੇ ਕੋਲ ਆਇਆ, ਉਹ ਅਸਥਾਨ ਸਿੱਖ ਪੰਥ ਨੂੰ ਜਿਹੜਾ ਸੀ ਔਰ ਉਹ ਸਮਰਪਿਤ ਕਰਨਾ ਪਿਆ ਉਸ ਮੌਕੇ ਦੀ ਹਕੂਮਤ ਨੂੰ। ਬਰੀਕੀਆਂ ਅਤੇ ਬੇਅੰਤ ਨੇ ਉਸ ਇਤਿਹਾਸ ਦੇ ਵਿੱਚੋਂ, ਸਿਰਫ ਮੈਂ ਸੰਖੇਪ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁੱਖ ਕਿਹਾ ਕਿ ਅਸਲ ਵਿੱਚ ਆਹ ਕੁਝ ਵਰਤਾਰਾ ਜਿਹੜਾ ਸੀ ਉਹ ਹੋ ਰਿਹਾ। ਪਰ ਗੁਰਮੁਖੋ ਇੱਕ ਗੱਲ ਲੱਗੇਗੀ ਅਤੇ ਬਹੁਤ ਥੋੜ੍ਹੀ ਜਿਹੀ ਕੌੜੀ ਵੀ ਲੱਗ ਸਕਦੀ, ਪਰ ਤੁਸੀਂ ਆਪ ਵੇਖੋਗੇ ਅਸੀਂ 2% ਉਸ ਵਕਤ ਜੇ ਗਿਣਤੀ ਕਰੀਏ ਇਹਨਾਂ ਕਿਤਾਬਾਂ ਦੇ ਵਿੱਚੋਂ, ਅਤੇ 2% ਮਹੰਤ ਜਿਹੜੇ ਸੀ ਨਾ ਉਹ ਕੁਕਰਮੀ ਸਨ, ਅਤੇ ਤਕਰੀਬਨ 97-98% ਜਿਹੜੇ ਸੀ ਉਹ ਬੜੇ ਵਿਦਵਾਨ ਅਤੇ ਅਭਿਆਸੀ ਵੀ ਸਨ। ਪਰ ਆਪ ਜੀ ਹੁਣ ਨਿਗਾਹ ਮਾਰ ਕੇ ਵੇਖੋ ਪਿੰਡ ਪਿੰਡ ਦੇ ਵਿੱਚ ਪ੍ਰਬੰਧਕ ਸਾਹਿਬਾਨ ਨੇ ਕੀ ਅਸਲ ਵਿੱਚ ਉੱਥੇ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਪਰਉਪਕਾਰੀ ਬਿਰਤੀ ਵਰਤ ਰਹੀ ਹੋਏ? ਕਾਰਨ ਕੀ ਹੈ ਕਿ ਜੀਵਨ ਦੇ ਵਿੱਚ ਅੱਜ ਸਾਡੀ ਸੁਰਤ ਬਦਲ ਗਈ, ਸਾਡੀ ਵਿਚਾਰਧਾਰਾ ਮੋਬਾਈਲ ਨੇ ਇੰਨੀ ਖਤਰਨਾਕ ਕਰ ਦਿੱਤੀ, ਬੱਚਾ ਉੱਠਦਾ ਵੀ ਮੋਬਾਈਲ ਨਾਲ, ਸੌਂਦਾ ਵੀ ਮੋਬਾਈਲ ਨਾਲ, ਅਤੇ ਤਰੰਗਾਂ 'ਤੇ ਫਿਰ ਪੈਂਦੀਆਂ ਨਾ, ਵਾਈਬ੍ਰੇਸ਼ਨਸ 'ਤੇ ਚੱਲਦੀਆਂ ਨੇ ਨਾ ਸੁਰਤ ਵਿੱਚ, ਫਿਰ ਉਹੀ ਕੁਝ ਜ਼ਰੂਰੀ ਨਹੀਂ ਕੱਖ ਵੀ ਨਾ ਬੱਚਾ ਵੇਖਦਾ ਹੋਵੇ, ਜਿੱਦਾਂ ਦੀ ਵਾਈਬ੍ਰੇਸ਼ਨ ਵਿੱਚ ਰਹੇਗਾ ਉੱਦਾਂ ਦਾ ਅਸਰ ਉੱਤੇ ਪਏ। ਧਾਰਮਿਕ ਅਸਥਾਨ 'ਤੇ ਆਏ ਬੰਦੇ ਦੀ ਕੀ ਹਿੰਮਤ ਹੈ ਕਿ ਵੀ ਉਹ ਇੱਕ ਚੂਹ ਦੀ ਆਵਾਜ਼ ਵੀ ਕਰਦਾ, ਅਤੇ ਇੱਥੇ ਆਪਾਂ ਫੋਨ 'ਤੇ ਗੱਲਾਂ ਕਰੀ ਜਾਂਦੇ ਹੁੰਦੇ ਹਾਂ, ਇਹਦਾ ਅਰਥ ਕੀ ਹੈ? ਇੱਥੇ ਸਾਹਮਣੇ ਬੋਰਡ ਲੱਗਾ ਹੋਵੇ ਨਾ, ਬੋਰਡ ਲੱਗਾ, ਕੋਈ ਬਾਹਰੋਂ ਬੰਦਾ ਆ ਜਾਏ, ਕੋਈ ਗੈਰ ਧਰਮ ਦਾ ਬੰਦਾ ਆ ਜਾਏ, ਵੀ ਬਾਹਰ ਲਿਖਿਆ ਹੋਇਆ ਨਾ ਵੀ ਜਰਾਬਾਂ ਪਾ ਕੇ ਅੰਦਰ ਨਹੀਂ ਜਾਣਾ, ਉਹ ਬੰਦਾ ਕੰਬਦਾ ਹੈ, ਡਰਦਾ ਹੈ ਵੀ ਨਹੀਂ, ਮਹਾਰਾਜ ਨੇ ਕਿਹਾ ਨਾ ਵੀ ਨਹੀਂ ਜਾਣਾ, ਅਤੇ ਆਪਣੇ ਬਿਲਕੁਲ ਸਿਰ ਦੇ ਉੱਥੋਂ ਦੀ ਲੰਘਾ ਕੇ ਆਪਾਂ ਕਹਿੰਦੇ ਹਾਂ ਅਸੀਂ ਕਿਹੜੀ ਪਰਵਾਹ ਕਰਦੇ। ਉੱਥੇ ਪ੍ਰਬੰਧਕ ਨਹੀਂ ਹੈ ਕੋਈ, ਜਾਂ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਜਾਂ ਸੇਵਾਦਾਰ ਜ਼ਿੰਮੇਵਾਰ ਨਹੀਂ ਹੈ ਉੱਥੇ, ਜ਼ਿੰਮੇਵਾਰ ਤੁਸੀਂ ਉਹ ਬਾਹਰ ਲਿਖਿਆ ਹੋਇਆ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਿਰ ਵੀ ਜਾ ਰਹੇ ਹੋ, ਅਤੇ ਉੱਥੇ ਨੁਕਸਾਨ ਅਤੇ ਅਸਲ ਵਿੱਚ ਗੁਣਾਗਾਰ ਕੌਣ ਹੈ? ਜਿਹੜਾ ਇਸੇ ਗੁਣਾ ਨੂੰ ਕਰਕੇ ਅੰਦਰ ਆ ਗਿਆ। ਬੱਚਿਆਂ ਨੂੰ ਕਿਹਾ ਜਾਂਦਾ ਵੀ ਕੈਪਰੀਆਂ ਪਾ ਕੇ ਨਹੀਂ ਆਉਣਾ, ਅਸੀਂ ਕੈਪਰੀਆਂ ਤੋਂ ਵੀ ਛੋਟੀਆਂ ਨਿੱਕਰਾਂ ਪਾ ਕੇ ਆਉਣਾ ਸ਼ੁਰੂ ਕਰ, ਕਿਉਂਕਿ ਅਸੀਂ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਆਉਣਾ ਹੈ। ਗੁਰਮੁਖੋ ਜੇ ਪ੍ਰਤੱਖ ਜਾਣਾਂਗੇ ਤਾਂ ਤਾਂ ਹੀ ਹੈ ਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਹੋਣ ਅਤੇ ਸਿੱਖ ਸਿਰ ਚੁੱਕ ਜਾਏਗਾ ਤਾਂ, ਮਹਾਰਾਜ ਪਤਾ ਨਹੀਂ ਮੈਂ ਸਵੇਰ ਦੇ ਕਿੰਨੇ ਕੁ ਮਾੜੇ ਫੁਰਨੇ ਲੈ ਕੇ ਅਤੇ ਕਿੰਨੀਆਂ ਕੁ ਗੰਧਲੀਆਂ ਗੱਲਾਂ ਕਰਕੇ ਆਇਆ, ਅਸੀਂ ਤਾਂ ਸਿਰ ਹੀ ਨਹੀਂ ਚੁੱਕ ਸਕਦੇ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕੀ ਅਸੀਂ ਮਹਿਸੂਸ ਨਹੀਂ ਜਾਣਦੇ ਵੀ ਮਹਾਰਾਜ ਬੈਠੇ ਹੋਣ, ਕਿ ਸਾਡੇ ਅੰਦਰ ਉਹ ਖਿਆਲ ਨਹੀਂ ਹੈ ਕਿ ਮਹਾਰਾਜ ਆਵਾਜ਼ ਮਾਰਨੀ ਹੈ ਇੱਕ ਤੁਹਾਡੇ ਸਾਹਮਣੇ ਜਿਹਦੇ ਅੱਗੇ ਬੇਨਤੀ ਕਰਨ ਵਾਸਤੇ ਆਉਂਦੇ ਹੋ, ਕਿ ਉਹ ਪ੍ਰਤੱਖ ਨਜ਼ਰ ਨਹੀਂ ਆਉਂਦਾ? ਅਸੀਂ ਤਾਂ ਛੋਟਾ ਜਿਹਾ ਇੱਕ ਕਾਰਜ ਕਰੀਏ, ਸੁਖਮਨੀ ਸਾਹਿਬ ਦਾ ਪਾਠ ਹੀ ਕਰਾ ਲਈਏ, ਅਤੇ ਅਰਦਾਸ ਵਿੱਚ ਬੜੇ ਜੁੜਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਅਤੇ ਗੁਰੂ ਵੱਲ ਪਿੱਠ ਕਰਕੇ ਆਪਾਂ ਰਿਸ਼ਤੇਦਾਰਾਂ ਵੱਲ ਹੋ ਜਾਂਦੇ, ਕਿੱਥੋਂ ਆਪਾਂ ਲੱਭਦੇ ਹਾਂ ਕਿ ਸਾਡੇ ਬੱਚਿਆਂ ਵਿੱਚ ਗੁਰਸਿੱਖੀ ਕਿੱਥੋਂ ਲੱਭਦੇ ਹਾਂ ਕਿ ਅਸੀਂ ਗੁਰਸਿੱਖੀ ਦੀ ਉਹ ਤਾਂਗ ਆਪਣੇ ਮਾਤਾ ਅਤੇ ਪਿਤਾ ਦੀ ਵਾਈਬ੍ਰੇਸ਼ਨ ਤੋਂ ਪ੍ਰਾਪਤ ਕਰ ਲਾਂਗੇ? ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਗੁਰੂ ਦੀ ਬਾਣੀ ਦਾ ਫੁਹਾਰਾ ਚਲਾਇਆ ਕਰੀਏ, ਸਿਰ ਤੋਂ ਪੈਰਾਂ ਤੱਕ ਧੋਤੇ ਜਾ ਸਕਦੇ। ਸਤਿਗੁਰੂ ਕਿਰਪਾ ਕਰੇ, ਸਿਰ ਅੱਗੇ ਕਰਿਆ ਕਰੀਏ ਸਤਿਗੁਰੂ ਜੀ ਦੇ, ਇੰਨੀਆਂ ਬੇਨਤੀਆਂ ਪ੍ਰਵਾਨ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ, ਭੁੱਲਾਂ ਨਾ ਚਿਤਾਰਨੀਆਂ ਕਰੋ ਕਿਰਪਾ। ਬਖਸ਼ੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:15 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤ ਨੂੰ ਢਾਡੀ 12 ਗੁਰ ਇਤਿਹਾਸ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਦਰਬਾਰ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਖਗੁਰੂ ਪ੍ਰਸਾਦ ਸਿੰਘ ਜੀ ਜਿੰਨਾ ਸਮਾਂ ਕੀਰਤਨ ਦਾ ਸੀ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਸੋਇਨਿਕ ਸੇਵਾ ਪ੍ਰਵਾਨ ਕਰਨੇ ਜੀ ਹੁਣ ਬੜੇ ਹੀ ਸਤਿਕਾਰਯੋਗ ਵਿਦਵਾਨ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ ਅਗਲੇ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਕਰਨਗੇ ਜੀ। ਸੋਇਨਿਕ ਸੇਵਾ ਜਥੇ ਦੀ ਪ੍ਰਵਾਨ ਕਰਨੇ ਜੀ ਬੁਲਾਓ ਜੀ। ਫਤਿਹ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ,
3: ਵਾਹਿਗੁਰੂ।

ਆਦਰ ਸਤਿਕਾਰ ਨੂੰ ਮੁੱਖ ਰੱਖ ਕੇ ਵਿਦਵਾਨਾਂ ਦੀ ਰਾਏ ਹੈ ਕਿ ਜੇ ਇੱਥੇ ਬਾਬਰ ਬਾਦਸ਼ਾਹ ਨੇ ਆ ਕੇ ਰਾਜ ਮੰਗਿਆ ਤੇ ਉਹਦੀ ਝੋਲੀ ਵਿੱਚ ਰਾਜ ਪੈ ਗਿਆ। ਬੀਬੀ ਸੁਲੱਖਣੀ ਨੇ ਇੱਕ ਪੁੱਤਰ ਮੰਗਿਆ, ਉਹਨੂੰ ਇੱਕ ਦੀ ਬਜਾਏ ਉੱਤੇ 7 ਮਿਲ ਗਏ। ਮੱਖਣ ਸ਼ਾਹ ਲਬਾਣੇ ਦਾ ਡਾਵਾਂਡੋਲ ਬੇੜਾ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਢਾ ਲਾ ਕੇ ਪਾਰ ਕਰ ਦਿੱਤਾ। ਦੁਨੀਆ ਦਾ ਕਿਹੜਾ ਵਿਅਕਤੀ ਹੈ ਜਿਹੜਾ ਇੱਥੇ ਅਰਦਾਸ ਕਰੇ ਅਤੇ ਖਾਲੀ ਤੁਰ ਜਾਏ? ਨਾ ਭਾਈ, ਇੱਥੇ ਤਾਂ ਜਿਹੜਾ ਵੀ ਸ਼ਰਧਾਵਾਨ ਗੁਰਸਿੱਖ ਆਉਂਦਾ ਹੈ ਉਹਦੀ ਝੋਲੀ ਭਰਦੀ ਹੈ, ਉਹਨੂੰ ਨਾਮ ਦੀ ਦਾਤ ਮਿਲਦੀ ਹੈ। ਗੁਰੂ ਮਹਾਰਾਜ ਰਹਿਮਤਾਂ ਨਾਲ ਉਹਨਾਂ ਦੀ ਝੋਲੀ ਭਰਦੇ ਨੇ। ਸਤਿਗੁਰੂ ਕਿਰਪਾ ਕਰੇ, ਜਦੋਂ ਵੀ ਕਦੇ ਗੁਰਸਿੱਖ ਆਉਂਦਾ ਹੈ ਉਹਦੇ ਮਨ ਦੀ ਸਿੱਖ ਹੋਵੇ, ਤੜਪ ਹੋਵੇ, ਰੀਝ ਹੋਵੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਗਰੀਬਾਂ ਦੀ ਝੋਲੀ ਵਿੱਚ ਆਪਣੇ ਸ਼ਬਦ ਦਾ ਪ੍ਰਸ਼ਾਦਾ ਪਾਓ। ਮਹਾਰਾਜ ਸਾਡੀ ਆਤਮਾ ਪਵਿੱਤਰ ਹੋ ਜਾਏ, ਭੁੱਖ ਲੱਗੀ ਹੋਵੇ ਪ੍ਰਸ਼ਾਦਾ ਛਕੋ, ਭੁੱਖ ਦੂਰ ਹੋ ਜਾਂਦੀ ਹੈ। ਅਤੇ ਜੇ ਆਤਮਾ ਨੂੰ ਭੁੱਖ ਲੱਗੀ ਹੋਵੇ ਕੋਈ ਗੁਰਬਾਣੀ ਦਾ ਸ਼ਬਦ ਸਰਵਣ ਕਰ ਲਓ, ਆਤਮਾ ਨੂੰ ਤ੍ਰਿਪਤੀ ਮਿਲ ਜਾਏਗੀ।

ਨੇੜੇ ਹੋ ਕੇ ਸੁਣਦੇ ਨੇ, ਕਿਉਂਕਿ ਮਹਾਰਾਜ ਕਹਿੰਦੇ ਸੱਚੇ ਸੁਣਿਆ ਕੰਨ ਦੇ। ਜਿਵੇਂ ਕੋਈ ਕਹਿੰਦਾ ਹੈ ਨਾ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣਿਓ, ਕੰਨ ਦੇ ਕੇ ਸੁਣਿਓ। ਮਹਾਰਾਜ ਦੇ ਚਰਨਾਂ ਵਿੱਚ ਕੋਈ ਸੱਚੇ ਦਿਲੋਂ ਅਰਦਾਸ ਕਰੇ ਨਾ, ਅਤੇ ਵਾਹਿਗੁਰੂ ਧਿਆਨ ਨਾਲ ਕੰਨ ਦੇ ਕੇ ਸਿੱਖ ਦੀ ਅਰਦਾਸ ਸੁਣਦੇ ਹੈ। ਇੱਥੋਂ ਕਦੇ ਵੀ ਕੋਈ ਅੱਜ ਤੱਕ ਖਾਲੀ ਨਹੀਂ ਗਿਆ। ਵਾਹਿਗੁਰੂ ਸਭ ਨੂੰ ਨਾਮਦਾਨ ਅਤੇ ਚੜ੍ਹਦੀ ਕਲਾ ਦਾ ਬਲ ਬਖਸ਼ੇ। ਅੱਜ ਪਾਉਂਟਾ ਸਾਹਿਬ ਦੀ ਧਰਤੀ ਨੂੰ, ਗੁਰਦੁਆਰਾ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਵਾਸਤੇ ਅੱਜ ਦੇ ਦਿਨ 11 ਸਿੰਘ ਸ਼ਹੀਦ ਹੋ ਕੇ ਉਹਨਾਂ ਨੇ ਵੀਰਗਤੀ ਪ੍ਰਾਪਤ ਕੀਤੀ। ਉਹਨਾਂ ਦੇ ਡੁੱਲੇ ਹੋਏ ਖੂਨ ਨੂੰ ਨਮਸਕਾਰ ਕਰਕੇ ਅੱਜ ਦੀ ਇਤਿਹਾਸਕ ਲੜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚੋਂ ਆਰੰਭ ਕਰਨੇ ਚਾਹੁੰਦਾ ਹਾਂ। ਸਤਿਕਾਰਯੋਗ ਵੀਰਾਂ ਨੇ ਹੁਕਮ ਕੀਤਾ ਕਿ ਕੱਲ੍ਹ ਨੂੰ ਸਮਾਂ ਲੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਵਾਰ ਸੁਣਾ ਦਿਓ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਮਗਰੋਂ ਆਪਣੇ ਗਾਤਰੇ ਵਿੱਚ ਮੀਰੀ ਅਤੇ ਪੀਰੀ ਦੀਆਂ ਦੋ ਸ਼ਮਸ਼ੀਰਾਂ ਪਹਿਨੀਆਂ ਸਨ। ਵੱਡੇ ਗੁਰੂਆਂ ਨੇ ਤਾਂ ਇੱਦਾਂ ਕੀਤਾ ਨਹੀਂ, ਪਰ ਛੇਵੇਂ ਪਾਤਸ਼ਾਹ ਨੇ ਸ਼ਮਸ਼ੀਰਾਂ ਪਹਿਨੀਆਂ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ। ਹਰ ਬੰਦਾ ਨਹੀਂ ਇੱਦਾਂ ਕਰ ਸਕਦਾ, ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਉਹੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਏਗਾ। ਅੱਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਉਹ ਦੁਆਬੇ ਦੇ ਇਲਾਕੇ ਵਿੱਚ। ਤੁਸੀਂ ਕਦੇ ਜਲੰਧਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਜਾਓ ਅਤੇ ਜਦੋਂ ਜਲੰਧਰ ਤੋਂ ਤੁਰੋਂਗੇ ਨਾ, 11 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਨਗਰ ਆਉਂਦਾ ਹੈ, ਉਸ ਪਿੰਡ ਦਾ ਨਾਮ ਹੈ ਕਰਤਾਰਪੁਰ। ਜਿਹੜਾ ਕਰਤਾਰਪੁਰ ਨਗਰ ਹੈ ਨਾ, ਇਸ ਪਿੰਡ ਦੀ ਮੋਹੜੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੱਡੀ ਹੈ, ਉਹਨਾਂ ਨੇ ਨਗਰ ਵਸਾਇਆ। ਧਿਆਨ ਰੱਖਣਾ, ਇੱਕ ਕਰਤਾਰਪੁਰ ਹੈ ਰਾਵੀ ਦੇ ਕੰਢੇ, ਉਹ ਪੱਛਮੀ ਪਾਕਿਸਤਾਨ ਵਿੱਚ ਹੈ ਅੱਜ ਕੱਲ੍ਹ। ਉਸ ਦੀ ਬੁਨਿਆਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰੱਖੀ ਹੈ, ਅਤੇ ਜਿਹੜਾ ਜਲੰਧਰ ਦੇ ਲਾਗੇ ਕਰਤਾਰਪੁਰ ਹੈ, ਇਸ ਦੀ ਬੁਨਿਆਦ ਗੁਰੂ ਅਰਜਨ ਦੇਵ ਸਾਹਿਬ ਬਾਬੇ ਨਾਨਕ ਨੇ 5ਵੇਂ ਜਾਮੇ ਵਿੱਚ ਆ ਕੇ ਰੱਖੀ ਹੈ। ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਹ ਜਿਹੜਾ ਕਰਤਾਰਪੁਰ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕਿਆਂ ਦਾ ਪਿੰਡ ਹੈ। ਇਸ ਪਿੰਡ ਵਿੱਚ ਪੰਥ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਨਕੇ ਸਨ। ਇਸ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰਬਾਰ ਸਜਿਆ। ਇੱਕ ਪਾਸੇ ਭੈਣਾਂ ਬੈਠੀਆਂ ਨੇ, ਇੱਕ ਪਾਸੇ ਵੀਰ ਬੈਠੇ ਨੇ। ਦਰਮਿਆਨ ਵਿੱਚ ਇੱਕ ਔਰਤ ਤੁਰੀ ਆਉਂਦੀ ਹੈ ਅਤੇ ਉਹਦੀ ਉਂਗਲੀ ਨਾਲ ਛੋਟਾ ਜਿਹਾ ਭੁਚੰਗੀ ਉਹਦਾ ਪੁੱਤਰ ਗੁਰਦੁਆਰੇ ਗੁਰੂ ਘਰ ਵਿੱਚ ਤੁਰਿਆ ਆਉਂਦਾ। ਕਹਿੰਦੇ ਨੇ ਉਹ ਮਾਵਾਂ ਭਾਗਾਂ ਵਾਲੀਆਂ ਜਿਹੜੀਆਂ ਆਪਣੇ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਗੁਰਦੁਆਰੇ ਲੈ ਕੇ ਆਉਂਦੀਆਂ, ਉਹ ਮਾਪੇ ਵੀ ਭਾਗਾਂ ਵਾਲੇ ਅਤੇ ਉਹ ਬੱਚੇ ਵੀ ਬਖਤਾਵਰ। ਇੱਕ ਮਾਂ ਤੁਰੀ ਆਉਂਦੀ ਹੈ, ਉਹਦੀ ਉਂਗਲ ਨਾਲ ਪੁੱਤਰ ਹੈ। ਜਦੋਂ ਮਾਂ ਦੇ ਮਹਾਰਾਜ ਨੂੰ ਮੱਥਾ ਟੇਕਿਆ ਨਾ, ਛੋਟੇ ਜਿਹੇ ਭੁਚੰਗੀ ਨੇ ਵੀ ਮਹਾਰਾਜ ਨੂੰ ਸਜਦਾ ਕਰ ਦਿੱਤਾ। ਇਹ ਮੁਸਲਮਾਨਾਂ ਦੀ ਧੀ ਹੈ। ਜਦੋਂ ਦੋਵੇਂ ਹੱਥ ਜੋੜ ਕੇ ਸਤਿਗੁਰ ਦੇ ਚਰਨਾਂ ਸਾਹਮਣੇ ਮਹਾਰਾਜ ਦੇ ਖੜੀ ਹੋਈ ਨਾ, ਅਤੇ ਸਤਿਗੁਰੂ ਕਹਿੰਦੇ, ਕੁੜੇ ਧੀਏ, ਜਿਹੜਾ ਵਿਅਕਤੀ ਬਾਬੇ ਦੇ ਘਰ ਵਿੱਚ ਆਉਂਦਾ ਉਹਦਾ ਮੁਖੜਾ ਤਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆਏਗਾ ਉਹ ਤਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜ ਕੇ ਮਹਿਕਾਂ ਬਣਦਾ ਹੈ। ਅਤੇ ਧੀ ਰਾਣੀਏ, ਮੈਨੂੰ ਇਹ ਦੱਸ, ਤੇਰੇ ਮੁਖੜੇ ਉੱਤੇ ਉਦਾਸੀ ਹੈ ਅਤੇ ਕਿਹੜੇ ਗੱਲ ਦੀ ਉਦਾਸੀ ਹੈ? ਜਦੋਂ ਜਾਣੀ ਜਾਣ ਸਤਿਗੁਰੂ ਨੇ ਉਸ ਮੁਸਲਮਾਨਾਂ ਦੀ ਧੀ ਨੂੰ ਪੁੱਛਿਆ, ਬੱਚੂ ਤੂੰ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਕਾਹਦੀਆਂ ਉਦਾਸੀਆਂ ਲਈ ਫਿਰਦੀ ਹੈ, ਤੈਨੂੰ ਕੀ ਦੁੱਖ ਹੈ? ਜਦੋਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਦੇਵੀ ਨੇ ਪਾਇਆ ਗਲ 'ਚ ਪੱਲਾ, ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੀ ਵੇਦਨਾ ਅਤੇ ਆਪਣੀ ਦਰਦ ਜਿਵੇਂ ਬਿਆਨ ਕਰਦੀ ਹੈ, ਉਸ ਦਾ ਜ਼ਿਕਰ ਤੁਹਾਡੀ ਸੇਵਾ ਵਿੱਚ ਹੈ, ਇੰਜ ਬਿਆਨ ਹੈ ਜੀ।

0: सारी उम्र तो सादा नूर जी बन के रहूं ता बेआधार, बन के रहूं ता बेआधार, बन के रहूं ता बेआधार। हो
1: कार्यो खालसा जी है जिहड़ा तुसीं ढड सरंगी नाल गुरु महाराज का इतिहास सुन रहे हो ना। गुरु हरगोबिंद साहिब महाराज कहिंदे किसे आदमी का शरीर कमजोर होवे ते जदों सरंगी विचों निकलियां होईयां तरबां की आवाज़ उहदे कन्नां विच पवेगी, नाल ढड ते धफा पवेगा, उहदे शरीर दीआं नाड़ियां दा जिहड़ी खून का सर्कल है वह तेजी पकड़ लवेगा। ਕਿਸੇ ਦੇ ਗੋਡੇ ਮੋਢੇ ਦੁਖਦੇ ਹੋਣ ਉਹ ਛੇਰ ਵਾਂਗ ਛਾਲਾ ਮਾਰੇਗਾ। ਇੰਨੀ ਬਰਕਤ ਹੈ ਢਾਡੀ ਗਾਇਕੀ ਵਿੱਚ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਨੂੰ ਕਿਹਾ ਸੀ, ਢਾਡੀ ਸਿੱਖੋ ਗੱਜ ਕੇ ਗਾਵੋ, ਸੂਰਬੀਰ ਮਰਦਾਂ ਦੀਆਂ ਵਾਰਾਂ, ਕੋਮਲ ਅਤੇ ਮੁਰਝਾਏ ਮਨ ਅਤੇ ਸੂਹੇ ਰੰਗ ਦੀਆਂ ਆਉਣ ਬਹਾਰਾਂ, ਡਾਂ ਡਾਂ ਖੜਕੇ ਠੱਡਾਂ ਖੜਕਣ, ਸੌ ਰੰਗੀ ਪਾਵੇ ਗੁੰਜਾਰਾਂ, ਉੱਚੀ ਸੁਰ ਵਿੱਚ ਰਾਗੇ ਲਾਪੋ ਅਤੇ ਜ਼ਾਲਮ ਨੂੰ ਮਾਰੋ ਲਲਕਾਰਾਂ। ਸੁਰ ਸਿੰਘ ਦੇ ਵਿਦਵਾਨ ਢਾਡੀਆਂ ਜਦੋਂ ਮਰਦ ਦੀ ਵਾਰ ਸੁਣਾਈ, ਨੂਰ ਖੁਸ਼ੀ ਵਿੱਚ ਖੀਵੇ ਹੋ ਕੇ ਨਵੀਂ ਅਨੋਖੀ ਰੀਤ ਚਲਾਈ। ਇਹ ਗੁਰੂ ਘਰ ਵਿੱਚ ਪਹਿਲੋਂ ਮਰਦਾਨੇ ਨੇ ਰਬਾਬ ਵਜਾਇਆ, ਕੀਰਤਨ ਹੁੰਦਾ ਸੀ ਰਬਾਬ ਨਾਲ, ਪੰਚਮ ਪਾਤਸ਼ਾਹ ਨੇ ਸਰੰਦੇ ਨਾਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਅੱਜ ਕੱਲ੍ਹ ਹਾਰਮੋਨੀਅਮ ਨਾਲ ਵੀ ਹੁੰਦਾ ਹੈ ਅਤੇ ਰਬਾਬ ਨਾਲ ਵੀ ਹੁੰਦਾ ਹੈ, ਇਸੇ ਪ੍ਰਕਾਰ ਸਤਾਰ ਨਾਲ ਵੀ ਕੀਰਤਨ ਹੁੰਦਾ ਹੈ। ਪਰ ਮਹਾਰਾਜ ਨੇ ਕਿਹਾ ਯਾਦ ਰੱਖਿਓ, ਗੁਰਬਾਣੀ ਦਾ ਕੀਰਤਨ ਹੋਵੇ, ਗੁਰਬਾਣੀ ਦਾ ਪਾਠ ਹੋਵੇ, ਪਰ ਜਿੰਨਾ ਚਿਰ ਬਾਬੇ ਨਾਨਕ ਦੇ ਘਰ ਵਿੱਚ ਢਾਡੀ ਵਾਰ ਨਹੀਂ ਗਾਈ ਜਾਏਗੀ, ਗੁਰੂ ਨਾਨਕ ਦਾ ਦਰਬਾਰ ਸੰਪੂਰਨ ਨਹੀਂ ਹੋਏਗਾ।
2: ਸਤਿ ਸ੍ਰੀ ਅਕਾਲ।
1: ਇਹਨਾਂ ਵਾਰਾਂ ਦੇ ਨਾਲ ਗੁਰੂ ਪੁਰਖਿਆਂ ਦੇ ਇਤਿਹਾਸ ਨਾਲ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਦਰਬਾਰ ਦੀ ਸੰਪੂਰਨਤਾ ਹੋਏਗੀ। ਮੈਂ ਜ਼ਿਕਰ ਕਰ ਰਿਹਾ ਸਾਂ, ਸਤਿਗੁਰੂ ਕਹਿੰਦੇ ਕੁੜੇ ਧੀਏ, ਜਿਹੜਾ ਬੰਦਾ ਇੱਥੇ ਆਵੇ ਉਹ ਤਾਂ ਫੁੱਲ ਦੀ ਤਰ੍ਹਾਂ ਖੁਸ਼ਬੂਈਆਂ ਵੰਡਦਾ ਅਤੇ ਤੇਰੇ ਮੁਖੜੇ 'ਤੇ ਉਦਾਸੀ ਕਿਉਂ? ਕਹਿੰਦੀ ਸੱਚੇ ਪਾਤਸ਼ਾਹ ਮੇਰੇ ਘਰ ਵਾਲਾ ਮੁੱਕ ਗਿਆ ਏ। ਮੁੱਕ ਗਿਆ ਕਹਿੰਦੇ ਜਿਹੜਾ ਇਹ ਦੁਨੀਆ ਛੱਡ ਕੇ ਅਗਲੇ ਸੰਸਾਰ ਨੂੰ ਤੁਰ ਜਾਏ। ਮਹਾਰਾਜ ਨੇ ਕਿਹਾ ਵਾਹਿਗੁਰੂ ਵਾਹਿਗੁਰੂ, ਕੁੜੇ ਬੱਚੋ ਤੇਰੀ ਤਾਂ ਉਮਰ ਹੀ ਨੌਜਵਾਨ ਹੈ ਅਤੇ ਨੌਜਵਾਨ ਧੀਆਂ ਦੇ ਘਰ ਵਾਲਾ ਸਿਰ ਦਾ ਸੁਹਾਗ ਤੁਰ ਜਾਏ ਅਤੇ ਬੱਚੀਆਂ ਦੀ ਜ਼ਿੰਦਗੀ ਵਾਸਤੇ ਬਹੁਤ ਮੁਸ਼ਕਲ ਬਣ ਜਾਇਆ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਉਸ ਧੀ ਰਾਣੀ ਨੂੰ ਪੁੱਛਿਆ, ਕੁੜੇ ਬੱਚੋ ਕੀ ਹੋ ਗਿਆ ਜਵਾਨੀ ਬਾਰੇ ਤੇਰੇ ਘਰ ਵਾਲੇ ਨੂੰ, ਉਹ ਕਿਵੇਂ ਦੁਨੀਆ ਤੋਂ ਤੁਰ ਗਿਆ? ਉਹ ਕਹਿੰਦੀ ਸੱਚੇ ਪਾਤਸ਼ਾਹ ਮੇਰੇ ਘਰ ਵਾਲੇ ਮੇਰੇ ਸਰਦਾਰ ਦਾ 6.5 ਫੁੱਟ ਉੱਚਾ ਕੱਦ ਸੀ। ਅੱਜ ਕਿਸੇ ਮਾਂ ਨੇ 6.5 ਫੁੱਟ ਵਾਲੇ ਕੱਦ ਵਾਲੇ ਪੁੱਤ ਨੂੰ ਜਨਮ ਦਿੱਤਾ ਹੈ? ਨਹੀਂ ਨਹੀਂ, ਨਾ ਮਾਂ ਰਹਿ ਗਈ ਹੈ 6.5 ਫੁੱਟ ਵਾਲੇ ਬੱਚੇ ਨੂੰ ਜਨਮ ਦੇਣ ਵਾਲੀ, ਅਤੇ ਨਾ ਪੁੱਤ ਹੀ ਗਾਂ ਹੁੰਦੇ ਹੈ। ਬਸ 5.5 ਫੁੱਟ 'ਤੇ ਆ ਕੇ ਲੋਕ ਰੁਕਦੇ ਜਾਂਦੇ। ਜਿਹੜੀਆਂ ਬੱਚੀਆਂ ਨੇ ਉਹ ਜ਼ਿਆਦਾ 5.3 ਇੰਚ 4 ਇੰਚ ਇੰਨੀ ਕੁ ਹਾਈਟ ਰਹਿ ਗਈ ਹੈ। ਅੱਗੇ ਲੋਕ 6.5 ਫੁੱਟ ਹੁੰਦੇ ਸੀ। ਅਸੀਂ ਕਨੇਡਾ ਗਏ ਸਾਂ, ਉੱਥੇ ਇੱਕ ਗੱਭਰੂ ਆਇਆ, ਉਹ ਜਦੋਂ ਅਸੀਂ ਕੀਰਤਨ ਕਰ ਰਹੇ ਸੀ ਸਾਹਮਣੇ ਬੈਠ ਗਿਆ, ਉਹਦੀ ਹਾਈਟ ਬੜੀ ਸੀ। ਮੈਂ ਜਾ ਕੇ ਪੁੱਛ ਲਿਆ, ਸੱਜਣਾ ਤੇਰੀ ਹਾਈਟ ਕਿੰਨੀ? ਕਹਿੰਦਾ 6.5 ਫੁੱਟ। ਮੈਂ ਕਿਹਾ ਤੇਰਾ ਪਿੰਡ ਕਿਹੜਾ? ਕਹਿੰਦਾ ਲੁਧਿਆਣੇ ਲਾਗੇ ਦੁਰਾਹਾ, ਦੁਰਾਹੇ ਲਾਗੇ ਮੇਰਾ ਪਿੰਡ ਹੈ। ਕਹਿਣਾ ਮੈਂ ਇਹ ਚਾਹੁੰਦਾ ਹਾਂ, ਅੱਜ ਦੇ ਜ਼ਮਾਨੇ ਵਿੱਚ ਕੋਈ ਵਿਰਲੀ ਮਾਂ ਹੈ ਜਿਹੜੀ 6.5 ਫੁੱਟ ਕੱਦ ਵਾਲੇ ਪੁੱਤ ਨੂੰ ਜਨਮ ਦਿੰਦੀ? ਉਦੋਂ ਪਿਛਲੇ ਜ਼ਮਾਨਿਆਂ ਵਿੱਚ ਸੀ। ਉਹ ਦੇਵੀ ਕਹਿੰਦੀ, ਦਾਤਾ ਮੇਰੇ ਘਰ ਵਾਲੇ ਦਾ ਕੱਦ ਸੀ 6.5 ਫੁੱਟ ਉੱਚਾ ਲੰਬਾ ਅਤੇ ਗੱਜ ਚੌੜੀ ਛਾਤੀ ਸੀ। ਉਹ ਬੜਾ ਬਲੀ ਬਹਾਦਰ ਸੀ। ਜਦੋਂ ਕਦੇ ਮੈਦਾਨੇ ਜੰਗ ਵਿੱਚ ਜਾਂਦਾ ਸੀ ਨਾ, ਉਹ ਛਾਤੀ ਵਿੱਚ ਮਾਰਦਾ ਸੀ ਅਤੇ ਹਿੱਕ ਵਿੱਚ ਖਾਂਦਾ ਸੀ। ਉਹ ਕਦੇ ਦੁਸ਼ਮਣਾਂ ਤੋਂ ਡਰਦਾ ਹੋਇਆ ਭੱਗਲ ਬਣ ਕੇ ਘਰੇ ਦੌੜ ਕੇ ਨਹੀਂ ਆਇਆ ਸੀ। ਉਹ ਬੜਾ ਬਹਾਦਰ ਸੀ ਅਤੇ ਦੁਸ਼ਮਣਾਂ ਨਾਲ ਲੜਦਾ ਲੜਦਾ ਸ਼ਹੀਦ ਹੋ ਗਿਆ ਹੈ ਅਤੇ ਮੈਂ ਹੋ ਗਈ ਹਾਂ ਨਿਆਸਰੀ। ਮੇਰੇ ਮਰਨ ਵਾਲੇ ਸਰਦਾਰ ਦੀ ਆ ਇੱਕ ਨਿਸ਼ਾਨੀ ਪੁੱਤ ਹੈ ਮੇਰੇ ਕੋਲ, ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ। ਮੈਨੂੰ ਕਿਸੇ ਨੇ ਦੱਸਿਆ ਹੈ ਕਿ ਗੁਰੂ ਨਾਨਕ ਦਾ ਘਰ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ, ਨਥਾਵਿਆਂ ਨੂੰ ਥਾਂ ਦਿੰਦਾ ਹੈ। ਦਾਤਾ ਮੇਰਾ ਪੁੱਤ ਯਤੀਮ ਹੋ ਗਿਆ ਹੈ, ਨਿਆਸਰਾ ਹੋ ਗਿਆ ਹੈ, ਤੁਸੀਂ ਇਹ ਬੱਚੇ ਦੀ ਬਾਂਹ ਫੜੋ, ਇਹਦੀ ਪਾਲਣਾ ਕਰ ਦਿਓ। ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਘਰ ਵਿੱਚ ਬੜੀਆਂ ਬਰਕਤਾਂ ਨੇ, ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਪਾਈ। ਸਤਿਗੁਰੂ ਕਹਿੰਦੇ ਬੱਚੇ ਦਾ ਸਰੀਰ ਜਿਹੜਾ ਹੈ ਹੁੰਦੜ ਹੇਲ ਹੈ, ਹੱਡਾਂ ਪੈਰਾਂ ਦਾ ਖੁੱਲ੍ਹਾ ਡੁੱਲ੍ਹਾ ਹੈ। ਇਹਦੇ ਪਿਓ ਦਾ ਕੱਦ ਸੀ 6.5 ਫੁੱਟ, ਚਲੋ ਇਹ ਜ਼ਿਆਦਾ ਨਹੀਂ ਤਾਂ 6.25 ਫੁੱਟ ਹੀ ਕੱਦ ਕੱਢੇਗਾ। ਅਸੀਂ ਇਹਨੂੰ ਖੁਰਾਕਾਂ ਖਵਾ ਕੇ ਭਲਵਾਨ ਬਣਾਉਣੇ ਹਾਂ, ਪੰਜਾਬ ਵਿੱਚ ਆਪਣਾ ਉੱਚਾ ਨਾਂ ਚਮਕਾਏਗਾ। ਸਤਿਗੁਰੂ ਕਹਿੰਦੇ ਕੁੜੇ ਧੀਏ, ਜਾ ਤੂੰ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਆਪਣੇ ਨਗਰ ਜਾ, तेरे बच्चे नूं असीं अपना पुत्र बना के इहनूं पहलवान बनावांगे। सतगुरु कहिंदे बिधी चंदा जा दो सज्जन मझां खरीद के लियाओ, दो पहलवान नौकर रख लवो, उहनां नूं तनखाह भरी जाएगी, खुराकां खवा के इस पठाणा दे पुत नूं आपां पहलवान बनाउणा है। गरीब नवाज सतगुरु जलंधर दे लागे करतारपुर है, उस नगरी विच इक पठाणा दे यतीम बच्चे की पालना करके उस नूं जिवें पहलवान बनाउंदे है। सुणियो जरा उस वेले दी वार तुहाडी सेवा विच है।

0: ਲੱਤਾਂ ਬੂਰੀਆਂ
1: ਕੁੱਟ ਕੁੱਟ ਕੇ ਖਵਾਉਣ ਨੇ ਤੇ ਚੂਰੀਆਂ
0: ਲਈਆਂ ਸੱਜਰੇ ਖਰੀਦ ਮੱਝਾਂ ਬੂਰੀਆਂ
1: ਕੁੱਟ ਕੁੱਟ ਕੇ ਖਵਾਉਣ ਨੇ ਤੇ ਚੂਰੀਆਂ
0: ਝੱਟ ਹੋ ਗਈਆਂ ਪੰਜਾਬ 'ਚ ਮਸ਼ਹੂਰੀਆਂ
1: ਝੱਟ ਹੋ ਗਈਆਂ ਪੰਜਾਬ 'ਚ ਮਸ਼ਹੂਰੀਆਂ
0: ਤੇ ਅਰਸ਼ ਤੇ

0: ਬੰਦਾ ਇੱਕ ਵੀ ਨਾ ਲੱਭੇ ਉਹਦੇ ਜੋੜਦਾ
1: ਢਾਲ ਢਾਲ ਹੱਥ ਵਿੱਚ ਫੜ ਕੇ ਮਰੋੜਦਾ ਬੰਦਾ ਇੱਕ ਵੀ ਨਾ ਲੱਭੇ ਉਹਦੇ ਜੋੜਦਾ
0: ਢਾਲ ਹੱਥ ਵਿੱਚ ਫੜ ਕੇ ਮਰੋੜਦਾ ਬੰਦਾ ਇੱਕ ਵੀ ਨਾ ਲੱਭੇ ਉਹਦੇ ਜੋੜਦਾ
1: ਢਾਲ ਹੱਥ ਵਿੱਚ ਫੜ ਕੇ ਮਰੋੜਦਾ ਬੰਦਾ ਇੱਕ ਵੀ ਨਾ ਲੱਭੇ ਉਹਦੇ ਜੋੜਦਾ
0: ਸਣੇ ਘੋੜੇ ਸਵਾਰ ਨੂੰ ਝੰਝੋੜਦਾ
1: ਸਣੇ ਘੋੜੇ ਸਵਾਰ ਨੂੰ ਝੰਝੋੜਦਾ

0: ਸੀ
1: ਬੜੇ ਜੋਸ਼ ਨਾਲ ਜਵਾਨ ਖੰਡਾ ਪਾਇਆ ਸੀ
0: ਟਿੱਡੀ ਦਲ ਜਾ ਲਾਹੌਰ ਚੜ੍ਹੇ ਆਇਆ ਸੀ
1: ਬੜੇ ਜੋਸ਼ ਨਾਲ ਜਵਾਨ ਖੰਡਾ ਪਾਇਆ ਸੀ
0: ਉਹਨੂੰ ਆਣ ਹੰਕਾਰ ਨੇ ਦਬਾਇਆ ਸੀ ਉਹਨੂੰ ਆਣ ਹੰਕਾਰ ਨੇ ਦਬਾਇਆ ਸੀ ਕਿ ਨੂਰ ਸਮਝ ਆਇਆ ਗੁਰਾਂ ਨੇ ਕਿ ਮੱਲ ਹੈ ਬਣਾਇਆ ਗੁਰਾਂ ਨੇ ਕਿ ਮੱਲ ਹੈ ਬਣਾਇਆ ਗੁਰਾਂ ਨੇ ਇੱਕ ਗੱਭਰੂ ਪਠਾਨ ਪਹਿਲੇ ਖਾਨ ਨੂੰ ਇੱਕ ਗੱਭਰੂ ਪਠਾਨ ਪਹਿਲੇ ਖਾਨ ਨੂੰ ਮੱਲ ਹੈ ਬਣਾਇਆ।

ਪਵਿੱਤਰ ਕਰੋ ਤੇ ਗੱਜ ਕੇ ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਹੈ। ਕੋਈ ਦੁਨੀਆਂ ਵਿੱਚ ਇੱਦਾਂ ਦਾ ਧਰਮ ਜਾਂ ਇੱਦਾਂ ਦਾ ਮਜ਼ਹਬ ਕਿਸੇ ਦਾ ਪੁੱਤ ਯਤੀਮ ਹੋ ਗਿਆ ਹੋਵੇ, ਪਿਓ ਸਿਰ 'ਤੇ ਨਹੀਂ ਅਤੇ ਉਹ ਦੂਜੇ ਧਰਮ ਦਾ ਹੋਵੇ ਅਤੇ ਗੁਰੂ ਮਹਾਰਾਜ ਕਹਿਣ ਚਲੋ ਇਹਨੂੰ ਭਲਵਾਨ ਬਣਾ ਦਿੰਦੇ ਹਾਂ, ਇਹ ਗੱਲ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਆਈ ਹੈ। ਇੱਥੇ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਪਾਰਸੀ ਆਵੇ, ਜੈਨੀ ਆਵੇ, ਬੋਧੀ ਆਵੇ, ਇੱਥੇ ਜੋਗੀ ਆਵੇ, ਜੰਗਮ ਆਵੇ, ਸੰਨਿਆਸੀ ਆਵੇ, ਸਰੇਵੜਾ ਆਵੇ, ਊਚ ਆਵੇ, ਨੀਚ ਆਵੇ, ਕੋਈ ਆਵੇ, ਸਭ ਨੂੰ ਸੰਗਤ ਵਿੱਚ ਬੈਠਣ ਦਾ ਮਾਣ ਅਤੇ ਇੱਥੇ ਪੰਗਤ ਦਾ ਸਾਂਝਾ ਦਸਤੂਰ ਹੈ। ਬਾਬਾ ਬਿਧੀ ਚੰਦ ਜੀ ਦੋ ਸੱਜਰ ਲਵੇਰੀਆਂ ਮੱਝਾਂ ਲੈ ਆਏ, ਦੋ ਪਹਿਲਵਾਨਾਂ ਨੂੰ ਨੌਕਰੀ 'ਤੇ ਰੱਖ ਲਿਆ, ਮੂੰਹੋਂ ਮੰਗੀ ਤਨਖਾਹ ਦਿੱਤੀ ਜਾਏਗੀ, ਇਸ ਲੜਕੇ ਨੂੰ ਖੁਰਾਕਾਂ ਖਵਾ ਕੇ, ਦਾਸ ਕਾ ਕੇ, ਜ਼ੋਰ ਕਰਾ ਕੇ ਮੱਲ ਪਹਿਲਵਾਨ ਬਣਾਉਣਾ, ਹੋਂ ਗੁਸਾਈ ਦਾ ਪਹਿਲਵਾਨੜਾ। ਬਾਣੀ ਵਿੱਚ ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਨਾ, ਪਹਿਲਵਾਨ ਉਹਨਾਂ ਦੀਆਂ ਨਜ਼ਰਾਂ ਵਿੱਚ ਪਲਦੇ ਨੇ, ਅੱਜ ਹੋਰ ਕੱਲ੍ਹ ਹੋਰ। ਕਹਿੰਦੇ ਨੇ ਕਿਸੇ ਆਦਮੀ ਦਾ ਸਰੀਰ ਹੱਡਾਂ ਪੈਰਾਂ ਦਾ ਖੁੱਲ੍ਹਾ ਡੁੱਲ੍ਹਾ ਹੋਵੇ, ਖੁਰਾਕ ਚੰਗੀ ਹੋਵੇ, ਤੀਜੇ ਨੰਬਰ 'ਤੇ ਗੁਰੂ ਦੀ ਮਿਹਰ ਭਈ ਨਜ਼ਰ ਬੰਦੇ 'ਤੇ ਹੋਵੇ, ਬੰਦਾ ਤਾਂ ਅੱਜ ਹੋਰ ਕੱਲ੍ਹ ਹੋਰ ਸਾਲ ਵਿੱਚ ਹੀ ਕਿਧਰੇ ਹੈ, ਜਵਾਨ ਹੋ ਜਾਂਦਾ, ਦਰਖਤ ਦੀਆਂ ਜਿਵੇਂ ਸਰੂ ਦੇ ਬੂਟੇ ਦੀਆਂ ਲਗਨਾਂ ਵੱਧਦੀਆਂ ਨੇ ਨਾ, ਬੰਦਾ ਇੱਦਾਂ ਜਵਾਨ ਹੁੰਦਾ ਜਾਂਦਾ। ਜਿਨ੍ਹਾਂ ਸਰਦਾਰਾਂ ਨੇ ਆਪਣੇ ਪੁੱਤਾਂ ਦੀ ਪਾਲਣਾ ਕੀਤੀ ਹੈ ਨਾ, ਉਹਨਾਂ ਨੂੰ ਪਤਾ ਹੈ ਵੀ ਚਾਟੀ ਵਿੱਚੋਂ ਕੱਢ ਕੇ ਮੱਖਣ ਦੇ ਪੇੜੇ ਆਪਣੇ ਪੁੱਤਾਂ ਦੇ ਹੱਥਾਂ ਉੱਤੇ ਖਵਾ ਕੇ ਕਿਵੇਂ ਗੱਭਰੂ ਬਣਾਈਦਾ। ਜਦੋਂ ਛੇਕ ਮਹੀਨੇ ਲੰਘ ਗਏ ਨਾ, ਸੱਜਰ ਮੱਝਾਂ ਦੇ ਦੁੱਧ ਮੱਖਣ ਮਲਾਈਆਂ ਅਤੇ ਜ਼ੋਰ ਕਰਾਉਣੇ ਪਹਿਲਵਾਨਾਂ ਨੇ, ਸਤਿਗੁਰੂ ਕਹਿੰਦੇ ਚਲੋ ਦੇਖਦੇ ਹਾਂ ਭਲਾ ਭਲਵਾਨ ਨੇ ਕਿੰਨੇ ਕੁ ਦਾਸ ਸਿੱਖ ਲਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖਾੜੇ ਦੇ ਬਾਹਰਲੇ ਪਾਸੇ ਗਏ, ਮਹਾਰਾਜ ਜੀ ਦੇ ਸੀਸ ਉੱਤੇ, ਸੱਚੇ ਪਾਤਸ਼ਾਹ ਦੇ ਸੀਸ ਉੱਤੇ ਸੁਨਹਿਰੀ ਦਮਾਲਾ ਹੈ, ਉੱਪਰ ਝਿਲਮਿਲ ਕਰਦੀ ਦੂਜ ਦੇ ਚੰਦ ਵਰਗੀ ਕਲਗੀ ਚੌੜਾ, ਮੱਥਾ ਗੁਲਾਬ ਦੇ ਫੁੱਲ ਵਰਗਾ, ਚਿਹਰਾ ਡਲਕੂੰ ਡਲਕੂੰ ਕਰਦੇ ਨੈਣ, ਕਰੀਮ ਰੰਗ ਦੀ ਮਹਾਰਾਜ ਨੇ ਐਚਕਨ ਪਾਈ ਹੈ, ਚਿੱਟੇ ਰੰਗ ਦਾ ਪਜਾਮਾ, ਐਚਕਨ ਦੇ ਉੱਤੇ ਗੁਲਾਬ ਦਾ ਫੁੱਲ ਟੰਗਿਆ, ਚੂੜੀਦਾਰ ਪਜਾਮਾ, ਤਿੱਲੇਦਾਰ ਜੋੜਾ, ਐਂਉਂ ਜਾਪਦਾ ਸੀ ਜਿਵੇਂ ਇੰਦਰ ਦੀ ਸਭਾ ਦਾ ਕੋਈ ਦੇਵਤਾ ਉੱਤਰ ਕੇ ਕਰਤਾਰਪੁਰ ਦੀ ਨਗਰੀ ਵਿੱਚ ਆਣ ਬਰਾਜਿਆ ਹੋਵੇ, ਅਖਾੜੇ ਦੇ ਬਾਹਰ ਵਾਰ ਖੜ ਗਏ। ਸਤਿਗੁਰ ਕਹਿੰਦੇ ਵੀ ਭਲਵਾਨੋ, ਕਿੰਨੇ ਕੁ ਦਾ ਪੇਚ ਸਿਖਾਏ ਇਸ ਨਿੱਕੇ ਭਲਵਾਨ ਨੂੰ। ਉਹ ਕਹਿੰਦੇ ਆਓ ਮਹਾਰਾਜ ਦਿਖਾ ਦਿੰਦੇ ਹਾਂ। ਸੱਚੇ ਪਾਤਸ਼ਾਹ ਦੇ ਸਾਹਮਣੇ ਨਾ ਉਹਨਾਂ ਨੇ ਇੱਕ ਨਾਰੀਅਲ ਫੜਾਇਆ ਉਸ ਮੁੰਡੇ ਨੂੰ, ਭਲਵਾਨ ਨੂੰ, ਉਹਦਾ ਨਾਂ ਸੀ ਪਹਿੰਦੇ ਖਾਂ। ਉਹਨੇ ਆਪਣੇ ਹੱਥਾਂ ਵਿੱਚ ਲੈ ਕੇ ਨਾ ਕੱਚਾ ਨਾਰੀਅਲ ਐਂ ਗਿੱਬੀਆਂ ਨਾਲ ਦੱਬਿਆ ਅਤੇ ਖੱਖਣੀਆਂ ਕਰ ਦਿੱਤਾ। ਸਤਿਗੁਰੂ ਕਹਿੰਦੇ ਵਾਹ ਕਮਾਲ ਕਰ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਉਸਤਾਦ ਭਲਵਾਨਾਂ ਨੇ ਇੱਕ ਢਾਲ ਫੜਾਈ, ਉਹਨੇ ਢਾਲ ਨੂੰ ਐਂ ਮਰੋੜ ਕੇ ਨਾ ਦੂਰੀ ਕਰਕੇ ਵੱਟ ਚਾੜ ਦਿੱਤਾ। ਜਦਕਿ ਜਿਹੜੀ ਢਾਲ ਹੈ ਗੈਂਡੇ ਦੀ ਖੱਲ ਦੀ ਹੁੰਦੀ, ਉਹ ਛੇਤੀ ਮੁੜਦੀ ਨਹੀਂ, ਪਰ ਉਹਦੀਆਂ ਡੌਲਿਆਂ ਵਿੱਚ ਇੰਨੀ ਜਾਨ ਸੀ। ਯਾਦ ਰੱਖਣਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਸ਼ਕਤੀਸ਼ਾਲੀ ਸਤਿਗੁਰੂ ਸੀ, ਉਹਨਾਂ ਵਿੱਚ ਇੰਨਾ ਬਲ ਸੀ ਕਿ ਦਾਤੇ ਦੇ ਸੱਜੇ ਹੱਥ 'ਤੇ ਸੋਨੇ ਦੀ ਮੋਹਰ ਆ ਜਾਏ ਨਾ, ਭਾਵੇਂ ਚਾਂਦੀ ਦਾ ਰੁਪਇਆ, ਸੱਜੇ ਹੱਥ ਦੀਆਂ ਦੋਨਾਂ ਉਂਗਲਾਂ 'ਤੇ ਰੱਖ ਕੇ ਅੰਗੂਠੇ ਨਾਲ ਜਦੋਂ ਮਸਲਦੇ ਸੀ ਨਾ, ਰਗੜਦੇ, ਉਹਦੇ ਨੰਬਰ ਘਸਾ ਦਿਆ ਕਰਦੇ ਸੀ। ਉਹ ਜਿਸ ਸਿੱਖ ਦਾ ਗੁਰੂ ਇੰਨਾ ਸ਼ਕਤੀਸ਼ਾਲੀ ਹੈ, ਉਹਦਾ ਚੇਲਾ ਉਹਦਾ ਸਿੱਖ ਵੀ ਤਾਂ ਉਸੇ ਤਰ੍ਹਾਂ ਦਾ ਹੋਏਗਾ ਨਾ। ਸਤਿਗੁਰੂ ਕਹਿੰਦੇ ਪੁੱਤਰਾ ਇੱਕ ਗੱਲ ਦੱਸ, ਤੂੰ ਬੜਾ ਖੱਬੀ ਖਾਨ ਬਣਦਾ ਜਾ ਰਿਹਾ ਹੈ ਪਹਿਲਵਾਨ, ਪਰ ਜੇ ਤੂੰ ਮੈਦਾਨ ਵਿੱਚ ਲੜਦਾ ਹੋਵੇਂ ਤੈਨੂੰ 5-7 ਬੰਦੇ ਘੇਰਾ ਪਾ ਲੈਣ, ਕੀ ਕਰੇਗਾ? ਉਹ ਕਹਿੰਦਾ ਸੱਚੇ ਪਾਤਸ਼ਾਹ ਮੁਕਾਬਲਾ ਕਰਾਂਗਾ। ਸਤਿਗੁਰੂ ਕਹਿੰਦੇ ਮੁਕਾਬਲਾ ਕਰਦਿਆਂ ਤੇਰੇ ਬਰਛੇ ਦੀ ਡਾਂਗ ਟੁੱਟ ਜਾਏ ਜਾਂ ਤਲਵਾਰ ਟੁੱਟ ਜਾਏ ਫਿਰ? ਉਹ ਕਹਿੰਦਾ ਮਹਾਰਾਜ ਫਿਰ ਮੌਤ ਦੇ ਮੂੰਹ ਵਿੱਚ ਜਾ ਪਵਾਂਗਾ। ਸਤਿਗੁਰੂ ਕਹਿੰਦੇ ਨਹੀਂ, ਆ ਤੈਨੂੰ ਜਾਇਜ਼ ਸਿਖਾਈਏ, ਜਦੋਂ ਮੈਦਾਨ ਵਿੱਚ ਲੜਦੇ ਹਾਂ ਕਿਸੇ ਲੜਾਕੂ ਦੇ ਬਰਛੇ ਦੀ ਡਾਂਗ ਟੁੱਟ ਜਾਏ, ਤਲਵਾਰ ਦਾ ਫਾਲਾ ਟੁੱਟ ਜਾਏ, ਫਿਰ ਪਤਾ ਕੀ ਕਰੀਦਾ ਹੈ? ਸਤਿਗੁਰੂ ਕਹਿੰਦੇ ਘੋੜਾ ਆਪਣਾ ਛੱਡ ਦਿਓ, ਜਿਹੜਾ ਦੁਸ਼ਮਣਾਂ ਦਾ ਕਮਾਂਡਰ ਹੋਵੇ ਉਹਦੇ ਘੋੜੇ ਥੱਲੇ ਜਾ ਵੜੋ, ਉਹਦੀਆਂ ਘੋੜੇ ਦੀਆਂ ਮਗਰਲੀਆਂ ਲੱਤਾਂ ਨੂੰ ਨਾ ਸੱਜੀ ਬਾਂਹ ਨਾਲ ਸਕੰਜਾ ਮਾਰ ਕੇ ਘੁੱਟ ਲਵੋ, ਅਤੇ ਖੱਬੀ ਬਾਂਹ ਨਾਲ ਘੋੜੇ ਦੀਆਂ ਅਗਲੀਆਂ ਲੱਤਾਂ ਨੂੰ ਐਨ ਸਕੰਜਾ ਮਾਰ ਕੇ ਘੋੜਾ ਪਲਟਾ ਕੇ ਪਿੱਠ 'ਤੇ ਧਰਤੀ 'ਤੇ ਮਾਰੋ, ਅਸਵਾਰ ਵੀ ਅਗਲੀ ਦੁਨੀਆ ਨੂੰ ਜਾਵੇ ਅਤੇ ਘੋੜਾ ਵੀ ਬੌਂਦਲ ਜਾਏ। ਇਹ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਪਠਾਣਾਂ ਦੇ ਪੁੱਤ ਨੂੰ ਸਿਖਾ ਦਿੱਤਾ। ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਨੂੰ ਖੁਰਾਕਾਂ ਖਵਾ ਕੇ ਭਲਵਾਨ ਬਣਾਉਣਾ। ਸਤਿਗੁਰੂ ਕਹਿੰਦੇ ਪੁੱਤਰ ਪਹਿੰਦੇ ਆ, ਜਦੋਂ ਸੱਜਰ ਮੱਝ ਦਾ ਦੁੱਧ ਚੋਣਾ ਹੈ ਨਾ ਬਾਲਟੀ ਭਰ ਕੇ, ਪਤਾ ਕਿੱਦਾਂ ਪੀਣਾ ਹੈ? ਕਹਿੰਦਾ ਮਹਾਰਾਜ ਤੁਸੀਂ ਦੱਸੋ। ਸਤਿਗੁਰੂ ਕਹਿੰਦੇ ਛੰਨੇ ਭਰ ਭਰ ਕੇ ਦੁੱਧ ਨਹੀਂ ਪੀਣਾ ਮਹਾਰਾਜ, ਕਿਵੇਂ ਪੀਣਾ ਹੈ? ਸਤਿਗੁਰੂ ਕਹਿੰਦੇ ਸੱਜਰ ਮੱਝ ਦੇ ਥੱਲੋਂ ਬਾਲਟੀ ਭਰ ਕੇ ਨਾ ਦੁੱਧ ਦੀ, ਅਤੇ ਪਿੱਛੇ ਹਟ ਜਾਣਾ ਹੈ।
ਫਿਰ ਕੁੰਡਿਆਂ ਨੂੰ ਹੱਥ ਪਾ ਕੇ ਨਾ ਬਾਲਟੀ ਐਂ ਚੁੱਕ ਲੈਣੀ ਹੈ ਅਤੇ ਬਾਲਟੀ ਨੂੰ ਮੂੰਹ ਲਾ ਕੇ ਇੱਕੇ ਝੀਕ ਵਿੱਚ ਸਾਰੀ ਬਾਲਟੀ ਮਕਾਉਣੀ ਹੈ। ਅਤੇ ਅੱਜ ਕੱਲ੍ਹ ਦੇਖੋ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਖੁਰਾਕਾਂ ਖਵਾਈਆਂ ਨੇ, ਭਲਵਾਨ ਬਣਾਏ ਹੈ, ਐਵੇਂ ਨਹੀਂ ਅਖਾੜੇ ਬਣੇ ਖਡੂਰ ਸਾਹਿਬ ਦੀ ਧਰਤੀ। ਅਤੇ ਉਹ ਕਰਤਾਰਪੁਰ ਦੁਆਬੇ ਦੇ ਇਲਾਕੇ ਵਿੱਚ ਮਹਾਰਾਜ ਜੀ ਨੇ ਮੱਲ ਬਣਾਏ ਨੇ, ਕੌਡੀ ਖੇਡਣ ਵਾਲੇ ਸੂਰਬੀਰ ਬਹਾਦਰ ਬਣਾਏ ਨੇ। ਸਤਿਗੁਰੂ ਕਹਿੰਦੇ ਜਿਹਦੇ ਡੋਲਿਆਂ ਵਿੱਚ ਜਾਣ ਹੋਏਗਾ ਦੁਸ਼ਮਣ ਨੂੰ ਲਲਕਾਰੇਗਾ, ਅਤੇ ਜੇ ਬੰਦਾ ਸਰੀਰਕ ਤੌਰ 'ਤੇ ਕਮਜ਼ੋਰ ਹੋਇਆ ਉਹਨੇ ਦੁਸ਼ਮਣ ਦਾ ਮੁਕਾਬਲਾ ਕੀ ਕਰਨਾ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਇੱਦਾਂ ਦੁੱਧ ਪੀਣਾ ਹੈ, ਅਤੇ ਅੱਜ ਕੱਲ੍ਹ ਜੇ ਮਾਂ ਆਪਣੇ ਪੁੱਤ ਨੂੰ ਕਿਤੇ ਕੱਪ ਕੁ ਦੁੱਧ ਗਰਮ ਕਰ ਦੇਵੇ ਨਾ, ਸੁਣ ਨੂੰ ਲੈ ਬੇਟਾ ਦੁੱਧ ਪੀ ਲਓ, ਹੈਪੀ ਦੁੱਧ ਪੀ ਲਓ, ਉਹ ਨੱਕ ਜਾਂ ਨਾਲੇ ਚੜ੍ਹਾਉਂਦਾ, ਕਹਿੰਦਾ ਮੰਮੀ ਮੈਂ ਨਹੀਂ ਦੁੱਧ ਪੀਣਾ। ਕਿਉਂ ਪੀਣਾ ਕਿਉਂ ਨਹੀਂ? ਉਹ ਕਹਿੰਦਾ ਮੰਮੀ ਇਹਦੇ 'ਤੇ ਮਲਾਈ ਆਈ ਹੈ, ਨਾਲੇ ਨੱਕ ਜਿਹਾ ਚਾੜਦਾ ਹੈ, ਨਾਲੇ ਦੁੱਧ 'ਤੇ ਮਲਾਈ ਆਈ ਹੈ, ਇੱਕ ਕੱਪ ਦੁੱਧ 'ਤੇ ਕਿੰਨੀ ਕੁ ਮੋਟੀ ਮਲਾਈ ਆ ਜਾਏਗੀ। ਅਤੇ ਫਿਰ ਮੰਮੀ ਕਹਿੰਦੀ ਚੱਲ ਪੁੱਤ ਨਾ ਪੀ ਦੁੱਧ, ਅਤੇ ਤੂੰ ਦੱਸ ਮੈਂ ਤੈਨੂੰ ਬਣਾ ਦਿਆਂ ਕੀ ਖਾਣਾ ਹੈ। ਮੰਮੀ ਮੈਨੂੰ ਨਿਊਡਲ ਬਣਾ ਦਿਓ, ਮੈਨੂੰ ਮੈਗੀ ਬਣਾ ਦਿਓ, ਮੈਂ ਸੌਸ ਖਾਣਾ ਹੈ, ਬਰਗਰ ਖਾਣਾ ਹੈ, ਪੀਜ਼ਾ ਲਿਆ ਦਿਓ, ਇੱਦਾਂ ਦੀਆਂ ਚੀਜ਼ਾਂ ਖਾਣ ਵਾਸਤੇ ਰਹਿ ਗਈਆਂ। ਪਿਛਲੇ ਜ਼ਮਾਨਿਆਂ ਵਿੱਚ ਲੋਕ ਮੱਝਾਂ ਦੇ ਕੱਚੇ ਦੁੱਧ ਦੀ ਭਰੀ ਭਰੀ ਬਾਲਟੀ ਪੀ ਜਾਂਦੇ ਸੀ, ਛੰਨੇ ਭਰ ਭਰ ਕੇ ਉਹ ਦਹੀਂ ਦੇ ਖਾਂਦੇ ਸੀ, ਮੱਖਣ ਮਲਾਈਆਂ ਬੜੇ ਸ਼ਕਤੀਸ਼ਾਲੀ ਸੀ, ਬਿਮਾਰੀਆਂ ਥਰ ਥਰ ਕੰਬਦੀਆਂ ਸੀ। ਅਤੇ ਅੱਗੇ ਪਿਛਲੇ ਜ਼ਮਾਨਿਆਂ ਵਿੱਚ 17 ਸਾਲਾਂ ਦਾ ਬਾਬਾ ਹੋਵੇ ਨਾ ਬਜ਼ੁਰਗ, ਉਹ ਬਗੈਰ ਐਨਕਾਂ ਤੋਂ ਸੂਈ ਵਿੱਚ ਧਾਗਾ ਪਾ ਲੈਂਦਾ ਸੀ, ਅਤੇ ਅੱਜ ਕੱਲ੍ਹ 4 ਸਾਲ ਦਾ ਮੁੰਡਾ ਹੈ ਅਤੇ 5 ਨੰਬਰ ਦੀਆਂ ਐਨਕਾਂ ਲੱਗੀਆਂ, ਕੀ ਇਹ ਤਰੱਕੀ ਕਰ ਲੈਣਗੇ? ਪਿਛਲੇ ਜ਼ਮਾਨਿਆਂ ਵਿੱਚ ਜਦੋਂ ਮੱਖਣ ਮਲਾਈਆਂ ਖਾਂਦੇ ਸੀ ਉਦੋਂ 17 ਸਾਲਾਂ ਦਾ ਬਜ਼ੁਰਗ ਬਗੈਰ ਐਨਕ ਤੋਂ ਸੂਈ ਵਿੱਚ ਧਾਗਾ ਪਾਉਂਦਾ ਹੈ, ਅਤੇ ਅੱਜ ਦਾ ਬੱਚਾ 4 ਸਾਲਾਂ ਦਾ ਐਨਕ 5 ਨੰਬਰ ਦੀ ਲੱਗ ਗਈ ਹੈ, ਵੇਖ ਲਓ ਕਿੰਨੀ ਕੁ ਤਰੱਕੀ ਕਰ ਲੈਣਗੇ ਬੱਚੇ। ਖੈਰ ਗੁਰੂ ਹਰਗੋਬਿੰਦ ਸਾਹਿਬ ਦਾ ਤੁਹਾਨੂੰ ਇਤਿਹਾਸ ਸੁਣਾ ਰਹੇ ਹਾਂ। ਸਤਿਗੁਰੂ ਨੇ ਆਪਣੀਆਂ ਫੌਜਾਂ ਦਾ ਕਮਾਂਡਰ ਸਾਹਿਬ ਦਿੱਤਾ, ਅੰਮ੍ਰਿਤਸਰ ਦੀ ਜੰਗ ਲੜੀ, ਇਸ ਨੇ ਛੱਕੇ ਛਡਾਏ, ਸਤਿਗੁਰੂ ਜੀ ਜਿੱਤ ਗਏ। ਜਦੋਂ ਜਿੱਤ ਗਏ ਨਾ ਮਹਾਰਾਜ ਕਹਿੰਦੇ ਪੈਂਦੇ ਆ ਪੁੱਤਰਾ ਤੂੰ ਤਾਂ ਮੈਦਾਨ ਵਿੱਚ ਕਮਾਲ ਘਰ ਛੱਡੀਏ, ਤੂੰ ਤਾਂ ਦੁਸ਼ਮਣਾਂ ਦੇ ਛੱਕੇ ਛਡਾਏ ਹੈ। ਸਾਧ ਸੰਗਤ ਕਈ ਵਾਰ ਨਾ ਕਿਸੇ ਬੰਦੇ ਦੀ ਥੋੜ੍ਹੀ ਜਿਹੀ ਵਡਿਆਈ ਕਰਦੇ ਹੋ ਅਤੇ ਵਡਿਆਈ ਬੰਦੇ ਤੋਂ ਝੱਲੀ ਨਹੀਂ ਜਾਂਦੀ, ਬੰਦਾ ਪਾਗਲ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਕੋ ਖਾਵੇ ਜੇ ਕੋ ਭੁੰਚੈ, ਓਨਾ ਕੁ ਖਾਓ, ਭੁੰਚੇ ਦਾ ਨਾਮ ਹੈ ਹਜ਼ਮ ਕਰਨਾ, ਓਨਾ ਕੁ ਖਾਓ ਜਿੰਨਾ ਕੁ ਤੁਸੀਂ ਹਜ਼ਮ ਕਰ ਲਵੋ, ਅਤੇ ਜੇ ਤੁਸੀਂ ਬਹੁਤਾ ਖਾਓ ਤਾਂ ਫਿਰ ਬਿਮਾਰ ਹੀ ਹੋਵੋਗੇ। ਕਈ ਵਾਰ ਕਿਸੇ ਬੰਦੇ ਨੂੰ ਵਡਿਆਈ ਜ਼ਿਆਦਾ ਮਿਲ ਜਾਏ ਅਤੇ ਉਹਦੇ ਕੋਲੋਂ ਝੱਲ ਨਹੀਂ ਹੁੰਦੀ, ਉਹਦੇ ਪੈਰ ਹੀ ਨਹੀਂ ਧਰਤੀ 'ਤੇ ਲੱਗਦੇ, ਉਹ ਹੰਕਾਰੀ ਹੋ ਜਾਂਦਾ ਹੈ। ਕਹਿੰਦਾ ਉਹ ਅੰਮ੍ਰਿਤਸਰ ਵਾਲਿਓ, ਜੇ ਕਿਤੇ 6ਵੇਂ ਗੁਰੂ ਦੀ ਫੌਜ ਵਿੱਚ ਹੈ ਪਠਾਣਾ ਦਾ ਮੁੰਡਾ ਨਾ ਹੁੰਦਾ ਤਾਂ 6ਵਾਂ ਗੁਰੂ ਕਦੇ ਅੰਮ੍ਰਿਤਸਰ ਦੀ ਜੰਗ ਨਹੀਂ ਜਿੱਤ ਸਕਦਾ ਸੀ। ਇਹ ਮੇਰੇ ਡੋਲਿਆਂ ਵੀ ਜਾਣ ਹੈ। ਜਦੋਂ ਮੈਂ ਕਰਨ ਲੱਗ ਪਿਆ ਨਾ, ਮਹਾਰਾਜ ਕਹਿੰਦੇ ਜਿਹੜਾ ਬੰਦਾ ਮੈਂ ਕਰੂਗਾ ਨਾ, ਮੇਰੇ ਵਰਗਾ ਤਗੜਾ ਕੋਈ ਨਹੀਂ। ਸੋ ਹੋਵਤ ਬਿਸ਼ਟਾਂ ਕਾ ਜੰਤ, ਉਹ ਗੰਦਗੀ ਦੇ ਕੀੜੇ ਤੋਂ ਵੱਧ ਕੱਖ ਵੀ ਨਹੀਂ ਰੱਬ ਦੀਆਂ ਨਜ਼ਰਾਂ ਵਿੱਚ। ਬਿਧੀ ਚੰਦ ਕਹਿੰਦਾ ਚੰਗੇ ਦੁੱਧ ਪਿਲਾਏ ਜੇ, ਚੰਗੇ ਬਦਾਮ ਚਬਾਏ ਜੇ ਇਹਨੂੰ, ਇਹ ਕਹਿੰਦਾ ਮੇਰੇ ਤੋਂ ਬਗੈਰ 6ਵਾਂ ਗੁਰੂ ਜਿੱਤ ਹੀ ਨਹੀਂ ਸਕਦਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਬਿਧੀ ਚੰਦਾ ਜੇ ਇਹਨੂੰ ਹੰਕਾਰ ਹੋ ਗਿਆ, ਇਹਦਾ ਹੰਕਾਰ ਚੱਕਣਾ ਚੂਰ ਕਰ ਦਿੰਦੇ। ਸਤਸੰਗ ਜੇ ਕਿਸੇ ਬੰਦੇ ਨੂੰ ਹਉਮੈ ਹੰਕਾਰ ਹੋ ਜਾਏ ਨਾ, ਤਾਂ ਗੁਰੂ ਨੂੰ ਬੰਦੇ ਦਾ ਹੰਕਾਰ ਕੱਢਣਾ ਵੀ ਆਉਂਦਾ ਹੈ। ਪਤਾ ਕਿਉਂ? ਇੱਥੇ ਮੈਂ ਦੇ ਮੂੰਹ 'ਤੇ ਪੈਂਦੀਆਂ ਨੇ। ਜਿਹੜਾ ਬਾਬੇ ਦੇ ਘਰ ਵਿੱਚ ਆ ਕੇ ਮੈਂ ਆਹ ਕੀਤਾ, ਮੈਂ ਆਹ ਕਰੂੰਗਾ, ਇੱਥੇ ਮੈਂ ਦੇ ਮੂੰਹ 'ਤੇ ਪੈਂਦੀਆਂ ਨੇ। ਤਾਂਹੀਓ ਗੁਰੂ ਨੂੰ ਸੀਸ ਨਵਾਈਦਾ ਹੈ, ਜੋ ਕੁਝ ਮੰਗ ਲਈਏ ਇੱਥੋਂ ਮਿਲ ਜਾਂਦਾ, ਜੇ ਨੀਵੇਂ ਰਹੀਏ ਅਤੇ ਉੱਚਾ ਖਵਾਈਦਾ ਹੈ। ਬਾਬੇ ਦੇ ਘਰ ਵਿੱਚ ਆ ਕੇ ਜਿਹੜਾ ਨਿਮਰਤਾਵਾਨ ਉਹ ਸਾਰਿਆਂ ਨਾਲੋਂ ਉੱਚਾ, ਅਤੇ ਜੇ ਕੋਈ ਵੱਡਾ ਬਣ ਗਿਆ ਅਤੇ ਉਹਨੂੰ ਮਹਾਰਾਜ ਕਹਿੰਦੇ ਨੇ ਦੁਨੀਆਂ ਦੀਆਂ ਖਾਕ ਵਾਂਗੂ ਪੈਰਾਂ ਵਿੱਚ ਰੁਲ ਕੇ ਖਤਮ ਹੋ ਜਾਏਗਾ। ਸਤਿਗੁਰ ਨੇ ਇਹਦਾ ਹੰਕਾਰ ਤੋੜਨਾ ਚਾਹਿਆ। ਮਹਾਰਾਜ ਕਹਿੰਦੇ ਪੈਂਦੇ ਆ ਤੂੰ ਬੜੀ ਕੁਰਬਾਨੀ ਕੀਤੀ ਹੈ, ਜਾ ਛੁੱਟੀ ਆਪਣੇ ਘਰ ਛੁੱਟੀ ਕੱਟਿਆ। ਜਦੋਂ ਘਰ ਗਿਆ ਫਿਰ ਮਹਾਰਾਜ ਨੇ ਬੁਲਾਇਆ ਹੀ ਨਹੀਂ, ਉਹ ਰਿਆੜਕੀ ਦੀ ਜੰਗ, ਨਥਾਣੇ ਦੀ ਢਾਬ, ਮਾਲਵੇ ਦੀ ਜੰਗ ਜਿੱਤ ਲਈ। ਫਿਰ ਜਦੋਂ ਵਾਪਸ ਆਏ ਇਹਨੇ ਗਿਲਾ ਕੀਤਾ, ਉਹ ਕਹਿੰਦਾ ਮੈਂ ਐਡਾ ਖੱਬੀ ਖਾਣ ਬਿਧੀ ਚੰਦਾ ਅਤੇ 6ਵੇਂ ਗੁਰੂ ਨੇ ਮੈਨੂੰ ਕੀ ਜਾਤਾ ਹੈ, ਮੈਨੂੰ ਦੋ ਜੰਗਾਂ ਵਿੱਚ ਬੁਲਾਇਆ ਹੀ ਨਹੀਂ। ਬਿਧੀ ਚੰਦ ਨੇ ਕਿਹਾ ਪਾਪੀਆ ਤੂੰ ਹੰਕਾਰੀ ਹੋ ਗਿਆ ਸਾਂ। ਉਹ ਕਹਿੰਦਾ 6ਵੇਂ ਗੁਰੂ ਨੇ ਮੇਰੇ ਨਾਲ ਮਾੜੀ ਕੀਤੀ ਹੈ। ਬਿਧੀ ਚੰਦ ਨੇ ਕਿਹਾ ਖਬਰਦਾਰ, ਤੇਰਾ ਪਿਓ ਮਰ ਗਿਆ, ਤੇਰੀ ਮਾਂ ਲੈ ਕੇ ਆਈ, ਉਹਨੇ ਤਰਲੇ ਤਿਹਾੜੇ ਕੱਢੇ, ਉਹ ਸਤਿਗੁਰੂ ਨੇ ਦੋ ਭਲਵਾਨਾਂ ਨੂੰ ਤਨਖਾਹਾਂ ਭਰੀਆਂ, ਤੈਨੂੰ ਸੱਜਰ ਮੱਝਾਂ ਦਾ ਦੁੱਧ ਪਿਲਾਇਆ, ਅਤੇ ਤੂੰ ਕਹਿੰਦਾ ਮੇਰੇ ਤੋਂ ਬਗੈਰ 6ਵਾਂ ਗੁਰੂ ਜਿੱਤ ਨਹੀਂ ਸਕਦਾ, ਤੂੰ ਕਿੱਡਾ ਕੁ ਵੱਡਾ ਖੱਬੀ ਖਾਣ ਹੈ। ਬਿਧੀ ਚੰਦ, ਬਾਬਾ ਬਿਧੀ ਚੰਦ, ਵਾਹ ਓਏ ਸੱਜਣਾ, ਕਿਤੇ ਅੱਜ ਕੱਲ੍ਹ ਦਾ ਜ਼ਮਾਨਾ ਹੋਵੇ ਨਾ, ਅੱਜ ਕੱਲ੍ਹ ਤਾਂ ਲੋਕ ਸਾਬਣ ਦੀ ਟਿੱਕੀ ਵਰਗੇ, ਕਦੇ ਤਿਲਕ ਕੇ ਇੱਧਰ ਕਦੇ ਉੱਧਰ,
ਉਹ ਜਾਂਦਾ ਤੇ ਪੁੱਛ ਪੁੱਛ ਕਰੀ ਜਾਂਦਾ ਵੀ ਸੱਚੀ ਮੁੱਚੀ ਛੇਵੇਂ ਪਾਤਸ਼ਾਹ ਨੇ ਤੇਰੇ ਨਾਲ ਮਾੜੀ ਕੀਤੀ। ਉਹਨੇ ਕਿਹਾ ਆਹ ਪਠਾਣਾ ਜ਼ਬਾਨ ਬੰਦ ਕਰ ਲੈ, ਖਬਰਦਾਰ ਜੇ ਛੇਵੇਂ ਪਾਤਸ਼ਾਹ ਨੂੰ ਫਿੱਕਾ ਕਿਹਾ ਤਾਂ। ਇੱਕ ਵਾਰ ਬਾਬਾ ਬਿਧੀ ਚੰਦ ਦੀ ਗੜਸ ਦਾ ਧਿਆਨ ਧਰ ਕੇ ਸਾਰੇ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਦਾ ਇਤਿਹਾਸ ਸੁਣ ਕੇ ਕਿਤੇ ਸਾਡੇ ਪੱਲੇ ਵੀ ਦਲੇਰੀ ਅਤੇ ਗਸਟ ਕੋਈ ਅਣਖ ਬਹਾਦਰੀ ਆਵੇ, ਤਾਂ ਹੀ ਬੰਦੇ ਦੀ ਪੂਜਾ ਹੁੰਦੀ ਹੈ। ਇਹਨਾਂ ਹੀ ਦਿਨਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ਼ਰਧਾਲੂ ਆਇਆ। ਉਹਨੇ ਘੋੜਾ ਬਾਜ ਵਗੈਰਾ ਬੜਾ ਕੁਝ ਭੇਟਾ ਕੀਤਾ, ਬਾਬੇ ਗੁਰਦਿੱਤੇ ਨੂੰ ਬਾਜ ਦਿੱਤਾ ਅਤੇ ਪਹਿੰਦੇ ਦਾ ਜਵਾਈ ਜਿਹੜਾ ਸੀ ਨਾ ਉਹਨੇ ਗ੍ਰਿਫਤਾਰ ਕਰ ਲਿਆ, ਉਹ ਬਾਜ ਨੂੰ ਪਕੜ ਕੇ ਆਪਣੇ ਘਰ ਲੈ ਗਿਆ। ਸਤਿਗੁਰੂ ਨੇ ਪੁੱਛਿਆ ਦਿੱਤਾ ਨੇ, ਸਤਿਗੁਰੂ ਕਹਿੰਦੇ ਬੁਲਾਓ ਪਹਿੰਦੇ ਖਾਂ ਨੂੰ। ਜਦੋਂ ਪਹਿੰਦਾ ਆਇਆ ਸਤਿਗੁਰੂ ਕਹਿੰਦੇ ਪਹਿੰਦੇ ਆ ਤੇਰੇ ਜਵਾਈ ਕੋਲ ਬਾਬੇ ਗੁਰਦਿੱਤੇ ਦਾ ਬਾਜ ਹੈ ਅਤੇ ਲਿਆ ਦੇ, ਮੁੱਕਰ ਗਿਆ। ਕਹਿੰਦੇ ਮਰੇ ਤਾਂ ਮੁੱਕਰੇ ਦਾ ਵੀ ਕੋਈ ਇਲਾਜ ਹੁੰਦਾ ਹੈ, ਜਾਣੀ ਜਾਣ। ਸਤਿਗੁਰੂ ਕਹਿੰਦੇ ਬਹਾਦਰ ਬਿਧੀ ਚੰਦ ਜਾਓ ਇਹਦੇ ਘਰ ਦੀ ਤਲਾਸ਼ੀ ਲੈ ਕੇ ਆਓ। ਬਿਧੀ ਚੰਦ ਕਹੇ ਦੁਪਹਿਰ ਦਾ ਸਮਾਂ ਸੀ, ਜਵਾਈ ਘਰੇ ਸੁੱਤਾ ਹੈ, ਬਾਜ ਖੰਡਾ ਪਿਸ਼ਾਕਾ ਅਤੇ ਦਰਿਆਈ ਘੋੜਾ ਚਾਰੇ ਚੀਜ਼ਾਂ ਲੈ ਕੇ ਬਿਧੀ ਚੰਦ ਆ ਗਿਆ। ਸਤਿਗੁਰੂ ਕਹਿੰਦੇ ਪਹਿੰਦੇ ਆ ਸੁਣਾ। ਤੂੰ ਕਹਿੰਦਾ ਮੇਰੇ ਘਰ ਨਹੀਂ, ਮੈਂ ਵਸਤੂਆਂ ਦੇਖੀਆਂ ਨੇ ਤੇਰੇ ਘਰੋਂ ਮਿਲ ਗਈਆਂ ਹੈ। ਉਹਨੇ ਸਮਝਿਆ ਵੀ ਛੇਵੇਂ ਗੁਰੂ ਨੇ ਸੌ ਜੁੜੀ ਵਿੱਚ ਮੇਰੀ ਬੇਪਤੀ ਕਰ ਦਿੱਤੀ ਹੈ। ਉਹਨੂੰ ਗੁੱਸਾ ਚੜ ਗਿਆ ਅਤੇ ਗੁੱਸਾ ਬੜਾ ਚੰਡਾਲ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਯਾਦ ਰੱਖਣਾ, ਬਾਬਾ ਨਾਨਕ ਇੱਕ ਫਕੀਰ ਸੀ, ਪੰਚਮ ਪਾਤਸ਼ਾਹ ਨੇ ਸਿਆਸਤ ਵਿੱਚ ਹਿੱਸਾ ਲਿਆ, ਸਰਕਾਰ ਨੇ ਤੱਤੀ ਤਵੀ 'ਤੇ ਤਪਾ ਕੇ ਲਾਹੌਰ ਵਿੱਚ ਮਾਰ ਦਿੱਤਾ ਹੈ। ਹੁਣ ਤੁਸੀਂ ਆਪਣੇ ਗਾਤਰੇ ਦੋ ਸ਼ਮਸ਼ੀਰਾਂ ਪਾਈਆਂ ਨੇ, ਕਲਗੀ ਸਜਾਉਂਦੇ ਹੋ, ਨਿਸ਼ਾਨ ਸਾਹਿਬ ਚਲਾਏ, ਅਕਾਲ ਤਖ਼ਤ ਬਣਾਇਆ, ਰਾਜ ਦੇ ਸੁਪਨੇ ਲੈਂਦੇ ਹੋ। ਜਦੋਂ ਇੱਦਾਂ ਬੋਲੀ ਗਿਆ ਨਾ ਛੇਵੇਂ ਪਾਤਸ਼ਾਹ ਨੂੰ ਅਤੇ ਬਾਬੇ ਬਿਧੀ ਚੰਦ ਨੇ ਨਾ ਖੱਬੇ ਹੱਥ ਨਾਲ ਗਲਮੇ ਤੋਂ ਫੜ ਕੇ ਘੁੱਟ ਲਿਆ, ਦੋ ਬੂਥੇ ਦੇ ਥੱਪੜ ਮਾਰੇ। ਉਹ ਕਹਿੰਦਾ ਬੋਲਦਾ ਕਿੱਦਾਂ ਛੇਵੇਂ ਪਾਤਸ਼ਾਹ ਨੂੰ ਹੈ, ਤੈਨੂੰ ਪਤਾ ਨਹੀਂ ਕਿੱਦਾਂ ਬੋਲੀ ਦਾ ਸੱਚੀ ਸਰਕਾਰ ਨੂੰ? ਪੰਜ ਸੱਤ ਮਾਰੀਆਂ ਧੌਲਾਂ ਬਾਹਰ ਕੱਢ ਦਿੱਤਾ, ਆਪਣੇ ਪਿੰਡ ਦੇ ਪੰਜ ਬੰਦੇ ਲੈ, ਜਲੰਧਰ ਦਾ ਸੂਬੇਦਾਰ ਇਹਦੇ ਤਾਏ ਦਾ ਪੁੱਤ ਭਰਾ ਸੀ, ਰੋਇਆ ਪਿੱਟਿਆ। ਕਹਿੰਦਾ ਬਾਬੇ ਬਿਧੀ ਚੰਦ ਨੇ ਮੇਰੀ ਬੜੀ ਬੇਪਤੀ ਕੀਤੀ ਹੈ ਅਤੇ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਨਾ ਕੁਤਬ ਖਾਂ, ਉਹ ਕਹਿੰਦਾ ਘਬਰਾਉਣਾ ਪੈਂਦੇ ਆ, ਸਰਕਾਰ ਆਈ ਹੈ ਲਾਹੌਰ, ਸ਼ਾਹਜਹਾਨ ਕੋਲ ਫਰਿਆਦ ਕਰਦੇ ਹਾਂ। ਜਲੰਧਰੋਂ ਚੱਲੇ ਲਾਹੌਰ ਪਹੁੰਚੇ, ਸ਼ਾਹਜਹਾਨ ਦੇ ਦਰਬਾਰ ਵਿੱਚ ਪਹਿੰਦਾ ਪਾ ਕੇ ਗਲ 'ਚ ਪੱਲਾ ਤਾਹਾਂ ਮਾਰ ਕੇ ਛੇਵੇਂ ਪਾਤਸ਼ਾਹ

0: ਪਾਕਿਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਦਿੱਲੀ ਤੋਂ ਲਾਹੌਰ ਆਇਆ ਹੈ, ਉਹਦੇ ਦਰਬਾਰ 'ਚ ਪਹਿੰਦੇ ਖਾਂ ਨੇ ਛੇਵੇਂ ਪਾਤਸ਼ਾਹ ਦੀ ਨਿੰਦਾ ਸ਼ੁਰੂ ਕਰ ਦਿੱਤੀ। ਛੇਵੇਂ ਗੁਰੂ ਨੇ ਕਲਗੀ ਲਾਈ ਹੈ, ਉਹਨੇ ਸ਼ਮਸ਼ੀਰਾਂ ਪਹਿਨੀਆਂ ਨੇ, ਉਹਨੇ ਅਕਾਲ ਤਖਤ ਬਣਾ ਲਿਆ, ਉਹਨੇ ਨਿਸ਼ਾਨ ਚਲਾ ਲਿਆ, ਉਹਨੇ ਆਪਣੀ ਹਿਫਾਜ਼ਤ ਵਾਸਤੇ ਅੰਮ੍ਰਿਤਸਰ ਉਹ ਗੋਬਿੰਦਗੜ੍ਹ ਦਾ ਕਿਲ੍ਹਾ ਬਣਾ ਲਿਆ, ਜੇ ਸਮੇਂ ਸਿਰ ਉਹਦਾ ਇਲਾਜ ਨਾ ਕੀਤਾ ਗਿਆ, ਉਹਨੇ ਮੇਰੀ ਕਈਆਂ ਮਹੀਨਿਆਂ ਦੀ ਤਨਖਾਹ ਨੱਪ ਲਈ ਹੈ, ਜੇ ਉਹਦਾ ਇਲਾਜ ਨਾ ਕੀਤਾ ਸਰਕਾਰ ਵਾਸਤੇ ਬਹੁਤ ਵੱਡਾ ਖਤਰਾ ਬਣ ਜਾਏਗਾ। ਸਾਧ ਸੰਗਤ ਦੇਖੋ, ਜਿਹੜੇ ਚੁਗਲਖੋਰ ਲੋਕ ਹੁੰਦੇ ਹੈ ਸਾਰੇ ਉਪਕਾਰ ਭੁੱਲ ਗਿਆ। ਜਿਹੜਾ ਬੰਦਾ ਕਿਸੇ ਦੀ ਨੇਕੀ ਭੁੱਲ ਜਾਏ ਨਾ, ਉਹਨੂੰ ਕਹਿੰਦੇ ਨੇ ਅਕਿਰਤ ਘਾਣ, ਉਹਦੇ ਵਰਗਾ ਪਾਪੀ ਦੁਨੀਆ ਵਿੱਚ ਬੰਦਾ ਹੋਰ ਹੋ ਹੀ ਨਹੀਂ ਸਕਦਾ। ਅੱਜ ਕੋਈ ਸਰਦਾਰ ਪੰਜਾਬੋਂ ਉੱਠ ਕੇ ਅਮੈਰੀਕਾ ਚਲਾ ਜਾਏ, ਜਦੋਂ 10 ਕੁ ਵਰੇ ਹੋ ਜਾਣਾ ਉਹਨੂੰ PR ਮਿਲ ਜਾਏ ਉੱਥੋਂ ਦੀ, ਅਤੇ ਉਹ ਸਰਦਾਰ ਦੀ ਭੈਣ ਪੰਜਾਬ ਵਿੱਚ ਪਤਾ ਕੀ ਕਹਿੰਦੀ ਹੈ, ਉਹ ਕਹਿੰਦੀ ਵੇ ਵੀਰ ਤੂੰ ਤਾਂ ਪੱਕਾ ਹੋ ਕੇ ਬੈਠਾ ਅਮੈਰੀਕਾ ਵੀ, ਅਤੇ ਆਪਣੇ ਭਾਣਜੇ ਨੂੰ ਵੀ ਲੈ ਜਾ, ਕਿਤੇ ਸਾਡੇ ਘਰ ਦੀ ਵੀ ਗਰੀਬੀ ਨਿਕਲ ਜਾਏਗੀ। ਅਤੇ ਜਦੋਂ ਮਾਮਾ ਆਪਣੇ ਭਾਣਜੇ ਨੂੰ ਲੈ ਆਵੇ ਨਾ, 2-4 ਸਾਲ ਭਾਣਜਾ ਰਹੇ, ਪੈਸੇ ਕਮਾਉਣ ਲੱਗ ਪਵੇ, ਅਤੇ ਉਹ ਤੂੰ ਤੂੰ ਮੈਂ ਆਪਣੇ ਮਾਮੇ ਨੂੰ ਕਰਨ ਲੱਗ ਪੈਂਦਾ। ਕਿਸੇ ਨੇ ਆਪਣਾ ਭਤੀਜਾ ਬੁਲਾਇਆ ਅਤੇ ਕਿਸੇ ਨੇ ਭਾਣਜਾ, ਉਹ ਕਹਿੰਦਾ ਮੈਂ ਕੀ ਜਾਣਦਾ ਇਹੋ ਜਿਹੇ ਮਾਮਿਆਂ ਚਾਚਿਆਂ ਨੂੰ, ਮੈਂ ਤਾਂ ਆਪ ਕਮਾਈ ਕੀਤੀ ਹੈ, ਇਹਨਾਂ ਮੈਨੂੰ ਥੋੜ੍ਹਾ ਵੀਜ਼ਾ ਲਵਾ ਕੇ ਦਿੱਤਾ। ਬੰਦਾ ਤਾਂ ਕਿਰਤ ਕਾਨ ਹੋਣ ਲੱਗਿਆ ਦੇਰ ਨਹੀਂ ਲਾਉਂਦਾ। ਵਾਹਿਗੁਰੂ ਕਿਰਪਾ ਕਰੇ, ਜਿਹੜਾ ਬੰਦਾ ਦੁਨੀਆ ਵਿੱਚ ਕਿਰਤ ਕਾਨ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਭਾਰੇ ਭੂਈ ਅਕਿਰਤ ਕਾਨ ਮੰਦੀ ਹੂ ਮੰਦੇ, ਉਹਨਾਂ ਦੀ ਜ਼ਿੰਦਗੀ ਬੰਦੇ ਹਾਲਾਂ ਵਿੱਚੋਂ ਗੁਜ਼ਰਦੀ ਹੈ, ਜਿਹੜਾ ਬੰਦਾ ਕਿਸੇ ਦੇ ਉਪਕਾਰ ਨੂੰ ਭੁੱਲ ਜਾਏ। ਮਹਾਰਾਜ ਜੀ ਨੇ ਖੁਰਾਕਾਂ ਖਵਾਈਆਂ, ਭਲਵਾਨ ਬਣਾਇਆ, ਤਨਖਾਹਾਂ ਭਰੀਆਂ, ਪਿਸ਼ੌਰੀ ਬਦਾਮਾਂ ਦੀਆਂ ਗਿਰੀਆਂ ਚਬਾਈਆਂ, ਅਤੇ ਅੱਜ ਮਹਾਰਾਜ ਦੀ ਨਿੰਦਾ ਚੁਗਲੀ ਵਾਸਤੇ ਆ ਗਿਆ। ਸ਼ਾਹਜਹਾਨ ਕਹਿੰਦਾ ਬਈ ਜਵਾਨੋ ਉੱਠੇ ਕੋਈ ਬਹਾਦਰ, 10 ਦਿਨਾਂ ਦੇ ਅੰਦਰ ਅੰਦਰ ਛੇਵੇਂ ਗੁਰੂ ਅਤੇ ਬਿਧੀ ਚੰਦ ਨੂੰ ਬੰਨ੍ਹ ਕੇ ਲਿਆਓ। ਇੱਕ ਪਿਸ਼ਾਵਰ ਦਾ ਸੂਬੇਦਾਰ ਉੱਠਿਆ ਹੈ, ਜਦੋਂ ਉੱਠਿਆ ਨਾ ਪਿਸ਼ਾਵਰ ਦਾ ਸੂਬੇਦਾਰ ਕਾਲੇ ਖਾਂ, ਉਹ ਕਹਿੰਦਾ ਬਾਦਸ਼ਾਹ ਮੈਂ 10 ਦਿਨਾਂ ਦੇ ਅੰਦਰ ਅੰਦਰ ਛੇਵੇਂ ਗੁਰੂ ਨੂੰ ਬੰਨ੍ਹ ਕੇ ਲੈ ਆਵਾਂਗਾ। ਪੈਂਦੇ ਖਾਂ ਲਾਗੇ ਖੜਾ ਸੀ, ਕਹਿੰਦਾ ਫੋਕੀ ਡੀਂਗ ਮਾਰਦੇ ਹੈ, ਕਈਆਂ ਨੂੰ ਫੋਕੀਆਂ ਗੱਲਾਂ ਕਰਨ ਦੀ ਬੜੀ ਆਦਤ ਹੁੰਦੀ, ਐਵੇਂ ਡੀਂਗਾਂ ਮਾਰੀ ਜਾਣੀਆਂ ਪਰੇ ਪੰਚਾਇਤ 'ਚ ਬੈਠ ਕੇ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਜੇ ਕਿਤੇ ਮੈਂ ਆਪਣੀ ਆਈ 'ਤੇ ਆ ਗਿਆ ਨਾ, ਮੈਂ ਛੇਵੇਂ ਗੁਰੂ ਨੂੰ ਮਾਰਨਾ ਨਹੀਂ, ਮੈਂ ਤਾਂ ਸਣੇ ਘੋੜੇ ਚੱਕ ਕੇ ਕਰਤਾਰਪੁਰੋਂ ਲਾਹੌਰ ਲੈ ਆਵਾਂਗਾ। ਲੋਕ ਕਹਿੰਦੇ ਵਾਹ ਬਈ ਵਾਹ, ਬੱਲੇ ਜਵਾਨਾਂ, ਅੱਗੇ ਗੁਰੂ ਨੇ 3 ਜੰਗਾਂ ਲੜੀਆਂ, ਜਿਹੜਾ ਜਵਾਨ ਗਿਆ ਖਤਮ ਹੋ ਗਿਆ, ਅਤੇ ਤੂੰ ਗੁਰੂ ਨੂੰ ਸਣੇ ਘੋੜੇ ਚੱਕ ਲਿਆਵਾਂਗਾ। ਕਈ ਵਾਰ ਬੰਦਾ ਫੋਕੀਆਂ ਫੜਾ ਮਾਰਨ ਲੱਗਾ ਵੀ ਨਹੀਂ ਸੋਚਦਾ ਸੀ। ਖੈਰ ਕਾਲੇ ਖਾਂ ਨੂੰ 50,000 ਫੌਜ ਲਾਹੌਰ ਤੋਂ ਦਿੱਤੀ ਬਾਦਸ਼ਾਹ ਨੇ, ਅੱਲਾਹੁ ਅਕਬਰ ਯਾਲੀ ਦੇ ਨਾਰੇ ਲੱਗੇ। ਜਿਹੜਾ ਜਲੰਧਰ ਦਾ ਸੂਬੇਦਾਰ ਸੀ 20,000 ਫੌਜ ਦਾ ਉਸਨੇ ਪ੍ਰਬੰਧ ਕਰ ਲਿਆ, 70,000 ਫੌਜ ਹੋ ਗਈ ਚੱਲੀ ਲਾਹੌਰ ਤੋਂ, ਫੌਜ ਮੰਜ਼ਲ ਮੁਕਾਈ, ਕਰਤਾਰਪੁਰ ਨੂੰ ਘੇਰਾ ਪੈ ਗਿਆ। ਅੱਲਾਹੁ ਅਕਬਰ ਅਤੇ ਯਾਲੀ ਦੇ ਨਾਰੇ ਲੱਗੇ। ਕਾਲੇ ਖਾਂ ਨੇ ਆਪਣੇ ਖੱਬੀ ਖਾਨ ਅਨਮਰ ਖਾਂ ਨੂੰ ਫੌਜ ਦੇ ਕੇ ਮੈਦਾਨ ਵਿੱਚ ਭੇਜਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬਾਬਾ ਬਿਧੀ ਚੰਦ ਜੀ ਤੁਸੀਂ ਜਾਓ ਮੈਦਾਨ ਵਿੱਚ ਅਨਮਰ ਖਾਂ ਦਾ ਮੁਕਾਬਲਾ ਕਰੋ। ਅਨਮਰ ਖਾਂ ਨੇ 1, 2, 3 ਤੀਰ ਛੱਡੇ, ਬਾਬੇ ਬਿਧੀ ਚੰਦ ਨੇ 3 ਢਾਲ 'ਤੇ ਰੋਕ ਲਏ। ਰੋਹ ਵਿੱਚ ਭਰ ਗਿਆ ਬਾਬਾ ਬਿਧੀ ਚੰਦ, ਉਹਨੇ ਕੱਠਿਆ ਪੱਥੇ ਵਿੱਚੋਂ ਤੀਰ, ਚਾਰਿਆ ਕਮਾਨ ਦੀ ਤੰਦੀ ਉੱਤੇ, ਜਦੋਂ ਖਿੱਚ ਕੇ ਛੱਡਿਆ ਅਨਮਰ ਖਾਂ ਦਾ ਮੱਥਾ ਉੱਡ ਗਿਆ, ਖੋਪਰ ਲੈ ਗਿਆ। ਐਂਉਂ ਜਾਪਦਾ ਸੀ ਜਿਵੇਂ ਕਾਲੀ ਦੇ ਮੰਦਰ ਵਿੱਚ ਝੋਟੇ ਦੀ ਬਲੀ ਦੇਣ ਲੱਗਿਆਂ ਉਹਦੇ ਮੱਥੇ 'ਤੇ ਸੰਧੂਰ ਮਲਦੇ ਹੈ ਨਾ, ਉਹ ਕਾਲੀ ਕਲਕੱਤੇ ਵਾਲੀ, ਉੱਥੇ ਵੀ ਇਸੇ ਪ੍ਰਕਾਰ ਝੋਟਿਆਂ ਦੀ ਬਲੀ ਦਿੱਤੀ ਜਾਂਦੀ, ਉਹਦੇ ਮੱਥੇ 'ਤੇ ਪਹਿਲੋਂ ਸੰਧੂਰ ਮਲਿਆ ਜਾਂਦਾ। ਵੇਖਣ ਵਾਲੇ ਕਹਿੰਦੇ ਸੀ ਬਿਧੀ ਚੰਦਾ ਐਂਉਂ ਜਾਪਦਾ ਜਿਵੇਂ ਇਹਦੇ ਮੱਥੇ 'ਤੇ ਸੰਧੂਰ ਮਲ ਦਿੱਤਾ। ਜਦੋਂ ਜਿੱਤ ਕੇ ਆਇਆ ਬਾਬਾ ਬਿਧੀ ਚੰਦ, ਸਤਿਗੁਰੂ ਕਹਿੰਦੇ ਬੱਚੂ ਤੂੰ ਜਿੱਤ ਕੇ ਆਇਆ, ਤੈਨੂੰ ਦੇਖ ਕੇ ਹੁਣ ਮੇਰਾ ਵੀ ਦਿਲ ਕਰ ਆਇਆ, ਪਿੱਛੇ ਅੜੂੰ ਤੇਰਾ ਗੁਰੂ ਮੈਦਾਨ ਵਿੱਚ ਜਾਏਗਾ। ਸਤਿਗੁਰੂ ਦਿਲ ਬਾ ਘੋੜੇ ਉੱਤੇ ਸਵਾਰ ਹੋਏ, ਮੈਦਾਨ ਵਿੱਚ ਗਏ। ਕਾਲੇ ਖਾਂ ਨੇ ਕਿਹਾ ਉਹ ਪੈਂਦੇ ਆ, ਤੂੰ ਕਹਿੰਦਾ ਸੀ ਬਾਦਸ਼ਾਹ ਨੂੰ ਜੇ ਮੈਂ ਆਪਣੀ ਆਈ 'ਤੇ ਆ ਗਿਆ ਅਤੇ ਗੁਰੂ ਨੂੰ ਸਣੇ ਘੋੜੇ ਚੱਕ ਲਿਆਵਾਂਗਾ, ਜਾਂ ਤੇਰਾ ਪਾਲਣਹਾਰਾ ਮੈਦਾਨ ਵਿੱਚ ਆਇਆ ਜਿਹੜਾ ਤੈਨੂੰ ਮੱਖਣ ਖਵਾਉਂਦਾ ਰਿਹਾ, ਦੁੱਧ ਪਿਲਾਉਂਦਾ ਰਿਹਾ ਸੱਜਰ ਮੱਝਾਂ ਦੇ, ਜਾਂ ਮੈਦਾਨ ਵਿੱਚ ਆਇਆ ਹੈ, ਦੋ ਹੱਥ ਕਰਕੇ ਦਿਖਾ। ਜਦੋਂ ਸਤਿਗੁਰ ਦੇ ਸਾਹਮਣੇ ਆਇਆ ਨਾ, ਸਿਆਣੇ ਕਹਿੰਦੇ ਮੂੰਹ ਖਾਵੇ ਅਤੇ ਅੱਖਾਂ ਸ਼ਰਮਾਉਣ, ਉਹਦੀਆਂ ਅੱਖਾਂ ਕਿ ਪਲਕਾਂ ਦੇ ਪਰਦੇ ਪੈ ਗਏ। ਸਤਿਗੁਰੂ ਕਹਿੰਦੇ ਬੱਚੂ ਆ ਗਏ ਆ ਆਪਣੇ ਪਿਓ ਨਾਲ ਲੜਨ ਵਾਸਤੇ। ਸਾਧ ਸੰਗਤ ਕਈ ਬੱਚੇ ਇੰਨੇ ਮਨਮਤੀ ਹੁੰਦੇ ਹੈ, ਉਹ ਆਪਣੇ ਪਿਓ ਨਾਲ ਲੜਨ ਤੋਂ ਵੀ ਗਰੇਜ ਨਹੀਂ ਕਰਦੇ, ਆਪਣੇ ਪਿਓ ਨੂੰ ਤੂੰ ਤੂੰ ਮੈਂ ਕਰਦੇ, ਪਿਓ ਦੀ ਪੱਗ ਲਾਉਣ ਵਾਸਤੇ ਜਾਂਦੇ ਹੈ। ਬਾਣੀ ਵਿੱਚ ਮਹਾਰਾਜ ਕਹਿੰਦੇ ਕਾਹੇ ਪੂਤ ਝਗੜਤ ਹੋਂ ਸੰਗ ਬਾਪ, ਜਿਹੜੇ ਪੁੱਤ ਆਪਣੇ ਪਿਓ ਨੂੰ ਬੁਰਾ ਭਲਾ ਬੋਲਦੇ ਹੈ ਨਾ, ਉਹ ਜ਼ਿੰਦਗੀ ਵਿੱਚ ਕਦੇ ਇੱਜ਼ਤਦਾਰ ਅਤੇ ਨੇਕ ਇਨਸਾਨ ਨਹੀਂ ਬਣ ਸਕਦੇ। ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ, ਆਪਣੇ ਮਾਂ ਬਾਪ ਦੀ ਸੇਵਾ ਅਤੇ ਸਤਿਕਾਰ ਕੀਤਾ, ਝੰਡੇ ਉਹਨਾਂ ਦੇ ਝੁੱਲਦੇ ਨੇ। ਮਹਾਰਾਜ ਦੇ ਸਾਹਮਣੇ ਆ ਗਿਆ, ਸਤਿਗੁਰੂ ਕਹਿੰਦੇ ਪੁੱਤਰ ਆ ਗਏ, ਚੱਲ ਜੇ ਆ ਗਏ ਸੰਗੀ ਨਾ ਤੈਨੂੰ ਮੌਕਾ ਦਿੰਦੇ ਹਾਂ, ਮੇਰੇ ਗਰੀਬ ਨੂੰ ਅੱਜ ਪਾਤਸ਼ਾਹ ਨੇ ਕਿਹਾ ਕਰ ਲੈ ਵਾਰ। ਉਹਨੇ ਗੁੱਸੇ ਵਿੱਚ ਆ ਕੇ ਮਹਾਰਾਜ 'ਤੇ ਤਲਵਾਰ ਚਲਾਈ, ਸੱਜੇ ਪਾਤਸ਼ਾਹ ਨੇ ਸੱਜਾ ਪੈਰ ਅੱਗੇ ਕੀਤਾ, ਉਹ ਰਕਾਬ 'ਤੇ ਖੱਟ ਕਰਕੇ ਤਲਵਾਰ ਪਈ ਅਤੇ ਮਹਾਰਾਜ ਨੂੰ ਤੱਤੀ ਹਵਾ ਲੱਗੀ। ਸਤਿਗੁਰੂ ਕਹਿੰਦੇ ਪੈਂਦੇ ਆ ਪੱਗਲ ਹੋ ਗਿਆ, ਕਿੱਥੇ ਗਏ ਤੇਰੇ ਗੁਣ, ਤੈਨੂੰ ਇੰਨੇ ਤਰੀਕੇ ਸਿਖਾਏ ਸੀ, ਚੱਲ ਇੱਕ ਹੋਰ ਵਾਰ ਕਰ ਲਏ। ਉਹਨੇ ਦੂਜਾ ਕੀਤਾ, ਮਹਾਰਾਜ ਨੇ ਢਾਲ 'ਤੇ ਰੋਕ ਲਿਆ। ਸਤਿਗੁਰੂ ਕਹਿੰਦੇ ਕੀ ਕਰੀ ਜਾ ਰਿਹਾ? ਕਹਿੰਦੇ ਨੇ ਜਦੋਂ ਕੋਈ ਬੰਦੇ ਦੇ ਸਿਰ ਤੋਂ ਰੱਬ ਹੱਥ ਚੁੱਕ ਲਵੇ ਨਾ ਗੁਰੂ, ਤਾਂ ਉਹ ਬੰਦਾ ਫਿਰ ਪਾਗਲ ਜਿਹਾ ਹੋ ਜਾਂਦਾ, ਉਹਦੇ ਗੁਣ ਵੀ ਸਾਰੇ ਖਤਮ ਹੋ ਜਾਂਦੇ ਆ। ਚੱਲ ਮਹਾਰਾਜ ਕਹਿੰਦੇ ਇੱਕ ਵਾਰ ਹੋਰ ਕਰ ਲਏ। ਜਦੋਂ ਤੀਜਾ ਵਾਰ ਦਿੱਤਾ ਨਾ, ਪੈਂਦੇ ਨੇ ਸੋਚਿਆ ਵੀ ਘੋੜਾ ਦੌੜਾ ਕੇ ਨਾ ਅਤੇ ਛੇਵੇਂ ਗੁਰੂ ਦਾ ਸਿਰ ਲਾ ਕੇ ਧਰਤੀ 'ਤੇ ਸੁੱਟ ਦੇਣਾ, ਮੇਰੀ ਬੱਲੇ ਬੱਲੇ ਹੋ ਜਾਏਗੀ। ਦੂਰ ਘੋੜਾ ਲੈ ਕੇ ਗਿਆ, ਜਦੋਂ ਤੇਜ਼ ਤਲਵਾਰ ਨਾਲ ਮਹਾਰਾਜ ਉੱਤੇ ਵਾਰ ਕਰਨ ਲੱਗਾ, ਸਤਿਗੁਰ ਦੇ ਘੋੜੇ ਨੇ ਅਗਲੇ ਪੌੜ ਚੁੱਕ ਲਏ, ਮਹਾਰਾਜ ਜੀ ਨੇ ਚੰਡੀ ਕੱਢੀ ਇਹ ਸਾਹਮਣੇ ਕਰ ਦਿੱਤੀ। ਜਦੋਂ ਤਲਵਾਰ 'ਤੇ ਤਲਵਾਰ ਪਈ, ਪੈਂਦੇ ਨੇ ਇੰਨੇ ਜ਼ੋਰ ਦੀ ਤਲਵਾਰ ਮਾਰੀ, ਉਹਦੀ ਤਲਵਾਰ ਦਾ ਫਾਲਾ ਟੁੱਟ ਗਿਆ, ਅੱਗੇ ਗਿਆ, ਘੋੜਾ ਛੱਡ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਥੱਲੇ ਆਣ ਵੜਿਆ, ਸੱਜੀ ਅਤੇ ਖੱਬੀ ਬਾਂਹ ਨਾਲ ਚੌਂ ਲੱਤਾਂ ਨੂੰ ਪਾ ਕੇ ਸਿਕੰਜਾ ਚੁੱਕਣ ਲੱਗਾ, ਕਿਉਂਕਿ ਅੱਗੇ ਕਈ ਜਵਾਨਾਂ ਦੇ ਘੋੜੇ ਚੁੱਕ ਚੁੱਕ ਕੇ ਧਰਤੀ 'ਤੇ ਪਟਕਾਏ ਸੀ, ਘੋੜਾ ਹਿੱਲਿਆ ਹੀ ਨਾ, ਪਤਾ ਕਿਉਂ ਕਿਉਂ ਨਹੀਂ ਹਿੱਲਿਆ। ਮਹਾਰਾਜ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਭਾਰੀ, ਗੁਰੂ ਘੋੜੇ 'ਤੇ ਬੈਠਾ ਸੀ, ਦੁਨੀਆਦਾਰ ਕਿਵੇਂ ਚੁੱਕ ਲੈਂਦਾ। ਹਾੜ ਦਾ ਮਹੀਨਾ ਹੈ 1634 ਈਸਵੀ, ਜਦੋਂ ਜ਼ੋਰ ਲਾ ਲਾ ਕੇ ਹੰਭ ਗਿਆ, ਕਹਿੰਦਾ ਮਨਾ ਹੁਣ ਦੌੜ ਜਾ ਘੋੜਾ ਛੱਡ ਕੇ, ਛੇਵੇਂ ਗੁਰੂ ਨੇ ਤੈਨੂੰ ਛੱਡਣਾ ਨਹੀਂ। ਉਹਨੇ ਘੋੜੇ ਦੀਆਂ ਲੱਤਾਂ ਛੱਡੀਆਂ ਅਤੇ ਨਿਕਲ ਕੇ ਉਹ ਗਿਆ, ਜਦੋਂ ਉਹ ਥਿੱਕ ਗਿਆ ਨਾ, ਸਤਿਗੁਰੂ ਦੇ ਨਜ਼ਰੀ ਪੈ ਗਿਆ, ਰੋਹ 'ਚ ਭਰ ਗਏ ਗੁਰੂ ਹਰਗੋਬਿੰਦ ਸਾਹਿਬ। ਮਹਾਰਾਜ ਕਹਿੰਦੇ ਬੱਚੂ ਸੁੱਤਾ ਹੋਇਆ ਸ਼ੇਰ ਜਗਾ ਕੇ ਹੁਣ ਚੱਲਿਆ ਕਿਹੜੀ ਮਾਂ ਕੋਲ ਹੈ ਜਿਹੜਾ ਤਗੜਾ ਹੋ। ਮਹਾਰਾਜ ਨੇ ਅੱਗੋਂ ਘੇਰਾ ਪਾਇਆ, ਮੇਰੇ ਗਰੀਬ ਨੂੰ ਅੱਜ ਨੇ ਮਿਆਨ ਵਿੱਚੋਂ ਸਰ ਕਰਦੀ ਚੰਡੀ ਖਿੱਚੀ, ਉਲਾਰੀ ਉਤਾਂ ਨੂੰ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਗਗਨ ਦਮਾਮਾ ਬਾਜਿਓ
1: ਭਾਈ ਵਾਹ,
0: ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਜੂਜਨ ਕੋ ਦਾਓ, ਕਹਿ ਕੇ ਉਸ ਪਾਪੀ ਉੱਤੇ ਪਰਵਾਂ ਵਾਰ ਵਾਲਾ ਵਾਹ।

0: ਛੇਵੇਂ ਪਾਤਸ਼ਾਹ ਨੇ ਜੋਸ਼ ਵਿੱਚ ਆਣ ਕੇ
1: ਹੋ
0: ਕੁਝ ਦਿਨ
1: ਲੈ
0: ਮੌਜਾਂ

ਛੇਵੇਂ ਪਾਤਸ਼ਾਹ ਨੇ ਜੋਸ਼ ਵਿੱਚ ਆਣ ਕੇ ਪੈਂਦੇ ਖਾਂ ਨੂੰ ਕਿਹਾ ਲਲਕਾਰ, ਜਰਾ ਠਹਿਰ ਓਏ ਅਕਿਰਤ ਘਣਾ ਮੂਰਖਾ।

0: ਤਰੇਜੇ ਨੇ ਉਮਾਂ ਨੂੰ ਪੈ ਗਿਆ
1: ਹੋਇਆ ਅਗਲੇ
0: ਜਹਾਨ ਨੂੰ ਤਿਆਰ ਫੌਜ ਹਾਰ ਗਈ ਪਠਾਣਾ ਵਾਲੀ ਨੂਰ ਜੀ
1: ਨੂਰ ਜੀ
0: ਹਾਰ ਗਈ ਪਠਾਣਾ ਵਾਲੀ ਨੂਰ ਜੀ ਉਹ ਛੇਵੇਂ ਪਾਤਸ਼ਾਹ ਦੀ ਹੋਈ ਜੈ ਜੈਕਾਰ ਯਾਦ ਰਹਿੰਦੀਆਂ ਰਹਿੰਦੀਆਂ ਮਰਦਾ ਤੇਰੀਆਂ ਜਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਵਰਤਰੀਆਂ ਜਾ
2: ਇਸ ਤੋਂ ਅੱਗੇ ਕੀ ਹੋਇਆ ਨਿਯਤ ਕੀਤਾ ਹੋਇਆ ਸਮਾਂ ਪੂਰਾ ਹੋ ਗਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਨਾ ਕੇਵਲ ਕੀਰਤਨ ਸੁਣਿਆ ਸਗੋਂ ਬੇਅੰਤ ਮਾਇਆ ਸਤਿਕਾਰ ਵਜੋਂ ਭੇਟਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ ਜੱਗੀ ਬੱਚੇ ਦਾ ਜਨਮਦਿਨ ਮਨਾਇਆ ਗਿਆ ਹੈ ਸਾਰੇ ਪਰਿਵਾਰ ਵੱਲੋਂ ਸਨਮਾਨ ਕੀਤਾ ਗਿਆ ਧੰਨਵਾਦ ਹੈ ਹੁਣ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਅਤੇ ਫਿਰ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭਾਈ ਰਵਿੰਦਰਪਾਲ ਸਿੰਘ ਜੀ ਉਹ ਬੜੇ ਸਤਿਕਾਰ ਨਾਲ ਸੰਪੂਰਨਤਾ ਦੀ ਅਰਦਾਸ ਕਰਨਗੇ ਆਓ ਪਿਆਰ ਸਤਿਕਾਰ ਨਾਲ ਢਾਡੀ ਜਥੇ ਪਾਸੋਂ ਆਨੰਦ ਸਾਹਿਬ ਦੀ 6 ਪੌੜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸ਼ਰਵਨ ਕਰੀਏ
0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਪਜਾਈਆਂ
1: ਪ੍ਰਸ਼ਾਦ ਸੁਖ ਮਨ ਆਏ ਵਸਿਆ
0: ਜਿਨੇ ਇੱਛਾ ਸਭ ਪਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਵਿਟੋ
0: ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ
0: ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ
0: ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਦੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ

ਢਾਡੀ ਵਾਰਾਂ ਗਾਇਨ ਹੋਈਆਂ, ਗੁਰਬਾਣੀ ਜਸ ਹੋਏ, ਸਤਿਗੁਰੂ ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਪਾਠ, ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸ਼ਾਨ ਜੱਗੀ, ਸਪੁੱਤਰ ਦਿਨੇਸ਼ ਜੱਗੀ, ਬੀਬੀ ਜਾਨਣ ਜੱਗੀ ਅਤੇ ਪੋਤਰਾ ਰਾਜਾ ਰਾਮ ਜੱਗੀ ਛਾਨ ਜੱਗੀ ਦੇ 21ਵੇਂ ਜਨਮਦਿਨ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਕਰਵਾਏ, ਉਪਰੰਤ ਆਪ ਜੀ ਦੇ ਅਸਥਾਨਾਂ 'ਤੇ ਸ਼ਾਮ ਦੇ ਲੰਗਰ ਦੀ ਸੇਵਾ ਕਰਵਾਈ, ਸਤਿਗੁਰੂ ਦੀ ਕਿਰਪਾ ਕਰਨੀ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਉਹ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੋ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸਰਦਾਰਨੀ ਜੋਗਿੰਦਰ ਕੌਰ ਰਿਆੜ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜੀ ਅਰਦਾਸ ਬੇਨਤੀ ਪਰਿਵਾਰ ਵੱਲੋਂ ਆਪਣੇ ਦਰ 'ਤੇ ਪ੍ਰਵਾਨ ਕਰਨੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਸੰਗ ਜੀ ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਸ੍ਰੀ ਪਾਉਂਟਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਅੱਜ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸੱਜ ਰਹੇ ਨੇ। ਸ੍ਰੀ ਪਾਉਂਟਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਅਦੁੱਤੀ ਕੁਰਬਾਨੀ ਨੂੰ ਕੋਟਨ ਕੋਟ ਪ੍ਰਣਾਮ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਿਰ 'ਤੇ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਅਤੇ ਗੁਰਪੁਰਬ ਮਨਾਉਣ ਦੇ ਬਾਲੋ ਦੋ ਬਖਸ਼ਿਸ਼ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਸਮੂਹ ਜੱਗੀ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸ਼ਾਨ ਜੱਗੀ ਸਾਨੋ ਦਿਨੇਸ਼ ਜੱਗੀ ਤਿੰਨਾਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸੇਵਾਵਾਂ ਲਈਆਂ ਗਈਆਂ। ਗੁਰੂ ਸਾਹਿਬ ਕਿਰਪਾ ਕਰਨ,

0: ਗੁਰੂ ਸਾਹਿਬ ਜੀ ਦਾ ਦਰਬਾਰ ਸੱਜਿਆ ਹੋਇਆ ਹੈ। ਜਦੋਂ ਬੱਚੇ ਰੌਲਾ ਪਾਉਂਦੇ ਨੇ ਲਾਗੇ, ਤਾਂ ਜਿਹੜੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਸਰਵਣ ਕਰਦੀ ਹੁੰਦੀ ਹੈ, ਉਹ ਵੀ ਫਿਰ ਡਿਸਟਰਬ ਹੁੰਦੀ ਹੈ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਸੋ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਲ੍ਹਾਂ ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿਰਜਾਸਨ ਜਾਣ ਕੇ ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਹੇ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹਾਂ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਇ ਰਹਾਓ। ਨਿਤ ਨਿਤ ਜੀੜੇ ਸੁਮਾਰੀਅਨ ਦੇਖਿਆ ਗਾ ਦੇਵਨ ਹਾਰ, ਤੇਰੇ ਦਾਨ ਕੀਮਤ ਨਾ ਪਾਵੈ ਸਾਥੇ ਗਵਣ ਸੁਮਾਰ। ਸੰਭਾ ਸਾਹ ਲਿਖਿਆ ਮਲ ਕਰ ਪਾਵੋ ਤੇਲ, ਦੇਹ ਸਜਣ ਅਸੀਂ ਸੁੜੀਆਂ ਜੋ ਹੋਵੈ ਸਭ ਸੁਮੇਲ। ਕਰ ਕਰ ਇਹੋ ਪਹੁੰਚਾ ਸਦਣ ਤਵਨ, ਸਦਣ ਹਾਰਾ ਸਿਮਰਿਆ ਨਾਨਕ ਸੇਦੇ ਆਵਨ, ਰਾਗਾ ਸਾ ਮੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਂ ਘੜੀਆਂ ਪੈਰਾਂ, ਥਿੱਤੀ ਵਾਰੀ ਮਾਹ ਹੋਆ, ਸੂਰਜ ਕੁਰਤ ਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਉਤ ਨਾ ਸ੍ਰੀ ਮੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨੰਦ ਪਵਨ ਚਬਰੋ ਕਰੇ, ਸਗਲ ਬਨਰਾਏ ਫੁਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤਵੇਰੀ ਰਹਾਓ। ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿ ਸਮੂਰਤ ਨਨ ਏਕ ਤੋਹੇ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਵ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਇ, ਤਿਸ ਜੈ ਚਰਨ ਸਭ ਮੈਂ ਚਾਨਣ ਹੋਏ। ਗੁਣ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਧ ਲੋਭਿਤ, ਮਨੋ ਅਨਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧਨ ਗੁਰਬਾ ਭਰਿਆ ਮਨ, ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗਿਰ ਪਾਇਆ ਮਨ, ਹਰ ਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੌਤ ਪਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧਨਾ ਜਾਣੇ, ਤਿਰੰਤਰ ਹੋਵੇਂ ਕੰਡਾ ਹੈ। ਜਿਉਂ ਜਿਉਂ ਚਲਾ ਚਬਦ ਗੋਪਾਲ, ਦਮਕਾਲ ਸਿੰਘ ਸ੍ਰੀ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਬਨਾਸ਼ੇ ਵਰਗ ਪਾਇਆ ਪਰਮੇਸ਼ਵਰ, ਵਾਸੋ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸ਼ਕੀਨ ਪ੍ਰਭਤੇ, ਰੇ ਹਰ ਰਾਖ ਰਾਖ ਬੜ ਵੱਡਾ ਹੈ। ਜਿਨ ਨਾਨਕ ਨਾਮ ਦਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ।

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ।

ਕ੍ਰਿਸ਼ਨ ਜੀ ਧਿਆਈਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਾਲਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੇ ਨਿਮਾਣੇ ਦੇ ਮਾਣ ਨੇ ਤਾਣੇ ਤਾਣੇ ਉੱਟਣ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹਿਲਾ ਸਾਹਿਬ ਜੀ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਆਪ ਜੀ ਦੀ ਕਿਰਪਾ ਮਹਿਰਾਮਨ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਚਾਰ ਪਹਿਰਿਆਂ ਆਈ ਹੈ ਭਾਣੀ ਅੰਦਰ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਜਾਗਣੇ ਬਖਸ਼ਿਸ਼ ਕਰਕੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਾ ਬਖਸ਼ਿਸ਼ ਕਰੋ ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ ਅੰਗ ਸਿੰਘ ਸਹਾਈ ਹੁਣ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਬੋਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰਦੇਵ ਸਫਾ ਗਿਆਨ ਭੰਜਨ ਗੁਰਦੇਵ
1: ਬੰਦਮ ਸਮੁਦਰਾ
2: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
0: ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
2: ਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨਾ ਪਰੰਪਰਾ
0: ਗੁਰਦੇਵ ਕਰਤਾ ਸਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਵਤਰਾ ਗੁਰਦੇਵ ਸਤਿਗੁਰ ਪਾਲ ਬ੍ਰਹਮ ਪਰਮੇਸ਼ਰ ਗੁਰਦੇਵ
2: ਨਾਨਕ ਹਰ ਨਮਸਕਾਰ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਪਾਪੀ ਜਿਤ ਲਗਤਰਾ
1: ਗੁਰਦੇਵ ਸਤਿਗੁਰ ਪਾਲ ਬ੍ਰਹਮ ਪਰਮੇਸ਼ਰ ਗੁਰਦੇਵ
2: ਨਾਨਕ ਹਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਏਕ ਓਂਕਾਰ ਸਤਿਗੁਰ

0: ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਿਨ ਮਾਹਿ ਮਿਟਾਵੋ,
0: ਸਿਮਰੋ ਜਾਸ ਬਿਸਮ ਬਰੇ ਕੈ,
1: ਨਾਮ ਜਪ ਕਾ ਗੁਰਦਨੇ ਕੈ,
0: ਵੇਦ ਪੁਰਾਣ ਸਮ ਸੁਦਾਖਿਅਰ,
1: ਕਿਨੇ ਰਾਮ ਨਾਮ ਏਕਾ ਖਰ,
0: ਕਿਨ ਕਾ ਏਕ ਜੀ ਜੀ ਵਸਾਵੈ,
1: ਕਾਹੀ ਮਹਿਮਾ ਗਣੀ ਨਾਵੈ,
0: ਕਾ ਕੀ ਏ ਕੈ ਦਰਸ ਦੁਆਰੋ,
1: ਨਾਨਕ ਗੁਣ ਸੰਗ ਮੋਹਿ ਉਧਾਰੋ,
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਨਾਗੇ ਮਨ ਵਿਸਰਾਮ ਰਹਾਉ,
0: ਪ੍ਰਭ ਕੈ ਸਿਮਨ ਗਰਭ ਨ ਬਸੈ,
1: ਪ੍ਰਭ ਕੈ ਸਿਮਨ ਦੁਖ ਜਮ ਨ ਸੈ,
0: ਪ੍ਰਭ ਕੈ ਸਿਮਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਨ ਦੁਸ਼ਮਣ ਡਰੈ,
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਨ ਪਉ ਨ ਵਿਆਪੈ, ਪ੍ਰਭ ਕਾ ਸਿਮਨ ਸਾਧ ਕੈ ਸੰਗ, ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਨ ਹੋਏ ਸੁਫਲਾ, ਸ਼੍ਰੀ ਸਿਮਰੈ ਜਿਨਾਪ ਸਿਮਰਾਏ, ਪ੍ਰਭ ਕਾ ਸਿਮਨ ਸਭ ਤੇ ਉੱਚਾ, ਪ੍ਰਭ ਕੈ ਸਿਮਨ ਤਿਸਨਾ ਪੂਜੈ, ਪ੍ਰਭ ਕੈ ਸਿਮਨ ਆਈ ਜਮ ਤ੍ਰਾਸਾ, ਪ੍ਰਭ ਕੈ ਸਿਮਨ ਮਨ ਕੀ ਮਲ ਜਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਪ੍ਰਭ ਕਾ ਸਿਮਰੈ ਸੇ ਧਨਵੰਤੇ, ਪ੍ਰਭ ਕਾ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰੈ ਸੇ ਬੇਮੋਤਾਜੇ, ਪ੍ਰਭ ਕਾ ਸਿਮਰੈ ਸੇ ਸੁਖਵਾਸੀ, ਸਿਮਨ ਤੇ ਲਾਗੇ ਜਨਾਬ ਦਯਾਲਾ, ਪ੍ਰਭ ਕਾ ਸਿਮਰੈ ਸੇ ਪਰਉਪਕਾਰੀ, ਪ੍ਰਭ ਕਾ ਸਿਮਰੈ ਸੇ ਮੁਖ ਸਹਾਵੇ, ਪ੍ਰਭ ਕਾ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕਾ ਸਿਮਰੈ ਤਿੰਨ ਅਨੰਦ ਕਨੇਰੇ, ਸੰਤ ਕਿਰਪਾਲ ਤੇ ਅੰਜਲ ਅੰਦਿਨ ਜਾਗ, ਪ੍ਰਭ ਕੈ ਸਿਮਨ ਕਾਰਜ ਪੂਰੇ, ਪ੍ਰਭ ਕੈ ਸਿਮਨ ਹਰ ਗੁਣ ਬਾਣੀ, ਪ੍ਰਭ ਕੈ ਸਿਮਨ ਨਿਚਲ ਆਸਨ, ਪ੍ਰਭ ਕੈ ਸਿਮਨ ਅਨਹ ਚੁਨਕਾਰ, ਸਿਮਰੈ ਸੇ ਜਿਨ ਜਿਨ ਕੋ ਪ੍ਰਮਾਇਆ, ਹਰ ਸਿਮਨ ਕਾ ਭਗਤ ਪ੍ਰਗਟਾਏ, ਹਰ ਸਿਮਨ ਪਾਏ ਸਿੱਧ ਜਿਤੀ ਦਾਤੇ, ਹਰ ਸਿਮਨ ਤਾਰੀ ਸਭ ਤਰਨਾ, ਹਰ ਸਿਮਨ ਕਿਉ ਸਗਲਾ।

ਬਰੋਗਨ ਮੈਂ ਜੈ ਵਾਰਿਆ ਪਰ ਜੋ ਬਨ ਸੋ ਪੂਜਨ ਸੁਖ ਸੂਦ ਕੋ ਪਿਆ ਵੈ ਕੋ ਦੈਨ ਬਸ ਲਿਓ ਤੋ ਨਾਨਕ ਸੀ ਜੈ ਸੁਤ ਪ੍ਰਾਤ ਮੀਤ ਮੰਤ ਸੰਗ ਸੈ ਸੁਖਾਈ ਪਵਨ ਪਾ ਕੁਮਲਾ ਸਗਲ ਸਮਗਰੀ ਸੰਸਾਦ ਬਸਾ ਜੈ ਤਿਆਵਰ ਸੰਗ ਰਚਨਾ ਨਾਨਕ ਕਾਢ ਲਿਓ ਪ੍ਰਭਾਪੇ।

0: ਕਰੇ ਮੁਗਧ ਜਾਨ
1: ਦਾਸ
0: ਨਾਨਕ ਰੱਖਣ ਵਾਰ ਪਰ
2: ਸਾ ਚੂੜ ਚੂਸ
0: ਜੋਵਨ ਸਤੁਰ ਪੁਰਾਣੇ ਸੰਸਾਰੀ ਤਿਸ ਪਰਾਰੇ ਗਰਦ ਪ੍ਰੀਤ ਪਸੰਦ ਸੰਗ ਹੋਏ ਨਾਨਕ ਕਰ ਲਿਓ ਪ੍ਰਭ ਦਿਆਲ ਲੋਕ ਚਾਰਾ ਕਰ ਦਿਨ ਰਾਤ ਸ਼ਬਦ ਨਾਇ ਕਛ ਕਰੇ ਛਪਾਇਆ ਅੰਤਰ ਵਿਆਹ ਪਹਿਲੋ ਸਮਾਨ ਗੱਲ ਪਾਤਰ ਕਰ

ਜਿਸ ਕੀ ਸਿੱਖ ਦਰੈ ਸੰਸਾਰ ਨਾਨਕ ਕੁੰਚਨ ਚੰਨ ਪ੍ਰਾਤਾ ਆਪਣਾ ਕੀ ਆਪੈ ਮਾਨੈ ਕਿਸੇ ਦੋਸ਼ ਨਾ ਕਿਸੇ ਬੁਝਾਓ ਨੇਰਾ ਸਭ ਕਿ ਜਾਣੇ ਆਤਮ ਕੀ ਰਹਿਤ ਤਾਂ

ਅਸ਼ਟਪਦੀ ਜੇ ਪ੍ਰਸਾਦ ਛਤੀ ਮਤ ਖਾਏ ਜੇ ਪ੍ਰਸਾਦ ਸੁਗੰਧ ਦਤਨ ਲਾਵੇ ਜੇ ਪ੍ਰਸਾਦ ਸੁਖ ਬਸੈ ਸੁਖ ਮੰਦਿਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜੈ ਸਮਰਾ ਜੇ ਪ੍ਰਸਾਦ ਰੰਗ ਰਸ ਭੋਗ ਜੇ ਪ੍ਰਸਾਦ ਪਾਠ ਪਡੰਬਰ ਤਿਸੈ ਤਿਆਗ ਕਾ ਤੁਰ ਲੁਭਾਵੈ ਮਨਾੜ ਪੈਰ ਤਾ ਕਾ ਜਸ ਗਾ ਵਿਜੈ ਹੁਤਾ ਕੋ ਜਸ ਅਸਨ ਬਖਾਨੈ ਮਨ ਸਦਾ ਤਿਆਏ ਕੇ ਉਲਪਾਰ ਬ੍ਰਹਮ ਨਾਨਕ ਪਾਸੇ ਤੀ ਕਰ ਜਾਵੈ ਲਿਵ ਲਾਓ ਤੇ ਸਾਂਸ ਨਹੀਂ ਮਨ ਸੁਖ ਪਾਵੈ ਹਰਾ ਜਸ ਕਹਿਤ ਮਨ ਸਨੀ ਪਠਾ ਕਰ ਪਰਵਤਾ ਕੈ ਮਨ ਸਾ ਸਾ ਸਿਮਰੋ ਪ੍ਰਭੂ ਚੇ ਨਾਨਕ ਤਾ ਕੀ ਬੋਧ ਕਰੇ ਮਨ ਤਿਸ ਮਤ ਕੋ ਆਲਸ ਕੀ ਜੈ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਰਾਗ ਪ੍ਰਭ ਪ੍ਰਭ ਆਪਣੇ ਮਨਾ ਉਠਤ ਬੈਠ ਸਤਿ ਸਧਿਆਈ ਯਾ ਹੁਆ ਨਾਨਕ ਤੇਰੀ ਰਖੈ ਮਨਾਟ ਪੈ ਕਰ ਤਿਸ ਕਾ ਧਿਆਨ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਸੋਭਰਾ ਸਿਮ ਸਦਾ ਅਨੂਪ ਸੋਭਰਾ ਸਿਮ ਸਦਾ ਦਿਨ ਰਾਤ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਵੇਖਾ ਬਿਸਮਾਦ ਜੇ ਪ੍ਰਸਾਦ ਸੁਸੈ ਜੇ ਬਸਨਾ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਸੁਸੈ ਸਮਾਵੈ ਗੁਰਪ੍ਰਸਾਦ ਨਾਨਕ ਮਨ ਜਾਗੋ ਇਸ ਪ੍ਰਭ ਕੋ ਮੂਲਾ ਕੋ ਮਨੋ ਵਿਸਾਰ ਹਰੇ ਮਨ ਮੂਰਤ ਤਾ ਕੋ ਜਾਪ ਤਿਸੈ ਜਾਨ ਮਨ ਸਦਾ ਜੂਰੇ ਹਰੇ ਮਨ ਮੇਰੇ ਤੁਤਾ ਸੁਰਾਚ ਨਾਨਕ ਜਾਪ ਜਪੈ ਜਪ ਸੋਏ ਆਪ ਗਾਵੈ ਸੋਰ ਗੁਣ ਗਾਓ ਪ੍ਰਭੂ ਦਿਆ ਤੇ ਕਮਲ ਵਿਕਾਸ ਪ੍ਰਭ ਦਿਆ ਤੇ ਮਤ ਉਤਮ ਹੋਏ ਆਪ ਕੁਛ ਨਾ ਕਿਨੂੰ ਲੈ

ਸਤਸੰਗ ਸਬੂਤ ਨਵੇਰਾ ਸਾਧ ਕੈ ਸੰਗ ਇੱਕ ਉੱਪਰ ਜਤਨ ਨਾਨਕ ਸਾਧ ਕੀ ਸੋਭਾ ਪਰਮਾਏ ਸਮਾਨੀ ਸਾਧ ਕੈ ਸੰਗ ਸਦਾ ਪ੍ਰਭੁਲੈ ਸਾਧ ਸੰਗ ਅੰਮ੍ਰਿਤ ਸਪੰਚਾ ਸਾਧ ਕੈ ਸੰਗ ਮਨੋਹਰ ਭੈਣ ਸਾਧ ਸੰਗ ਸਿਤ ਮਨ ਪਾਵੈ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧੂ ਕੈ ਸੰਗ ਮਾਂ ਪੁਨੀਤ ਸਾਧ ਕੈ ਸੰਗ ਨਾ ਵੀ ਗਾ ਪੈਰ ਸਾਧ ਸੰਗ ਜਾਨਾ ਪਰਮਾਨੰਦਾ ਨਾਨਕ ਸਾਧ ਕੈ ਸੰਗ ਤਜਾ ਸਵਾਪ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧੂ ਕੈ ਸੰਗ ਜਸ ਹੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਨਾਨਕ ਸਾਧੂ ਕੈ ਗੁਰਬਾਨ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਕੈ ਸੰਗ ਸੁਭਾ ਸੁਰਦੇਵਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਨਾਨਕ ਸਾਧ ਕੈ ਸੰਗ ਸਫਲ ਜਨਮ ਦਰਸ਼ਨ ਪੇਟਤ ਹੋਤ ਨਿਹਾਲ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਸੰਗ ਬਿਚਤਰ ਮੇਲਾ ਸਾਧ ਕੈ ਸੰਗ ਨਾ ਬਿਰਤਾ ਜਾਵੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਸੰਗ ਸਰਪਦ ਨਿਸਤਰੈ ਸਾਧੂ ਕੈ ਸੰਗ ਕਟਕਟ ਡੀਠਾ ਸਾਧ ਸੰਗਤ ਪਈ ਅਮਾਰੀ ਨਾਨਕ ਸਾਧ ਬੇਟੇ ਸੰਜੋਗ ਜੇਤਾ ਸੁਣੈ ਤੇ ਤਬ ਕਿਆਨੈ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਸਦਾ ਬੇਅੰਤ

ਕੋਟ ਵੇਦ ਪ੍ਰਾਂਤ ਸਮਤ ਸ਼ਾਸਤਰ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਗਿਰੀ ਮੇਰ ਸਿਮੰਤੀ ਵੈ ਕਈ ਕੋਟ ਭੂਤ ਪ੍ਰੇਸ਼ ਗੁਰੂ ਸਿਕਰਮਤ ਗਾਠ ਨਾਨਕਾ ਕਲਪਤ ਰਿਆ ਭਰਪੂਰ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਭੋਜਨ ਨਿਬਰੈ ਕਈ ਕੋਟ ਕਾਲਿਆ ਥਕਵਾਏ ਕਈ ਕੋਟ ਮਾਇਆ ਮੈਂ ਚਿੰਤ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਰਾਮ ਨਾਮ ਸੰਕਟ ਲਿਵਲਾਗੀ ਆਤਮ ਮੈਂ ਪਾਰ ਬ੍ਰਹਮ ਲੰਤੇ ਤਿਸ ਹੁਕਮ ਲੋ ਪ੍ਰਭ ਵਿਨਾਸ ਪਾਰ ਬ੍ਰਹਮ ਤਿਨ ਲਾਗ ਰੰਗ ਨਾਨਕ ਤੇਜਨ ਸਦਾ ਤਨ ਤਨ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਜੁਗਤ ਕੀ ਨੋ ਵਿਸਥਾਰ ਸਦਾ ਸਦਾ ਇੱਕ ਇੱਕ ਅੰਕਾਰ ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤ

ਗੁਰੀ ਜੋਤਿਸ ਬਾਹ ਸੋਈ ਯੋਗ ਅੰਤ ਨਹੀਂ ਕਿਛ ਬਾਰਾ ਵਾਰਾ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਅਨੇਕ ਰੰਗ ਪ੍ਰਕਾਰ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭਾਤਾ ਬਾਤ ਤਰਾਵੈ ਪ੍ਰਭਾਵੈ ਤਾਰ ਗੁਣ ਪਾਖੈ ਆਪ ਕਰੇ ਆਪਨ ਵਿਚਾਰੈ ਪਿਲੈ ਵਸੇ ਅੰਤਰ ਜਾਮੀ ਨਾਨਕ ਦ੍ਰਿਸ਼ਟੀ ਔਰ ਨਾਵੈ ਜੋਤਿਸ ਪਾਵੈ ਸੋਈ ਕਰਾਵੈ ਜੋਤਿਸ ਪਾਵੈ ਸੋਈ ਕਰੇ ਜੇ ਜਾਣਾ ਤਾਪ ਨਾ ਬਚੈ ਨਿਮਕਮੈ ਚਾਰ ਗੁਣ ਫਿਰਾਵੈ ਨਾਨਕ ਤੇ ਜਨਾ ਮਿਲੇ ਆ ਬ੍ਰਹਮ ਗਰੀਬ ਨਿਵਾਜ ਤਿਸ ਤਤਕਾਲ ਦਾ ਤਿਸ ਪ੍ਰਗਟਾਵੈ ਤਾ ਕਾਲੇ ਕਾਨਾ ਕਨਾ ਜਗਦੀਸ਼ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆ ਨਾਨਕ ਜੀਵੈ ਦੇਖ ਬੜਾਈ ਕਰਨ ਕਰਾਮ ਸਰਬ ਕੋ ਨਾਥ ਜੋਤਿਸ ਬਾਹ ਸੋਈ ਬੰਤੀਓ ਕਬੂ ਸੋ

ਜੋ ਪ੍ਰਭ ਪਾਵੈ ਤਿਵੈ ਨਚਾਵੈ, ਨਾਨਕ ਦੂਜਾ ਵਰ ਨਾ ਕੋਏ, ਉਸ ਸਥਾਨ ਤੇ ਵਰ ਨਾ ਆਵੈ, ਉਸ ਸਥਾਨ ਕਾ ਨਹੀਂ ਵਿਨਾਸ਼, ਸਦਾ ਵਸੈ ਪਾ ਬ੍ਰਹਮ ਕੈ ਸੰਗ ਤੋ ਜੋ

0: ਕਾਇ ਤੋ ਕੀ ਸਤਿ ਗੁਰ ਧਿਆਨ ਨਾਨਕ ਜੋ ਤਿਸ ਪਾਇ ਸੋ ਵਰਤਿ ਸੋਈ ਦੀਆ ਅੰਕੇ ਦੁਖੀ ਕੋ ਸਦਰ ਕੈ ਮਿਲ ਸਜਾਏ ਸਦਾ ਦੁਖੀ ਨਾ ਮੇਰਾ ਨਾ ਜੀਵਾਈ ਹੈ ਨਮਸਕਾਰ
1: ਕਰੋ
0: ਦਿਨ ਰਾਤ ਗਿਰਾਸ
1: ਕੁਛ ਵਰਤ ਹੈ ਤਿਸ ਕਾ ਕੀ

ਸਾਧ ਸੰਗ ਸਤਸੰਗ ਮਿਟੈ ਬਾਪ ਜਪੀਐ ਅਰਬਿੰਦ ਹਰ ਦਰਗਹਿ ਨਾਨਕ ਜਗ ਮਥਾ ਸਦਾ ਸਦਾ ਕੇ ਗੁਣ ਗਾਏ ਚੇਤਨ ਮਨਕਨੇ ਸੰਸਾਰ ਸਦਾ ਸਦਾ ਜਾਨੋ ਤੇ ਸੁਖੀ ਹਿਤੁਤ ਕੀ ਓ ਸੋ ਜੀ ਜਾਣੈ ਨਾਨਕ ਤਿਨੈ ਨਿਰੰਜਨ ਜਾਣਿਆ ਇਸ ਕੀ ਜਾਨੋ ਤਿਸ ਨਾ ਬੁਝੈ ਸਰਵ ਰੋਗ ਤੇ ਜਨ ਰਹਿਤ ਇਸ ਮੈਂ ਸੋਈ ਨਿਰਵਾਣ ਇਸ ਕੀ ਕਟਿਆ ਜਮ ਕੀ ਵਾਸਾ ਨਾਨਕ ਦਿਸੈ ਨਾ ਲਾਗੈ ਦੁਖ

ਨਾਨਕ ਮੰਨਿਓ ਨਿਰਾਉ ਜੋ ਕਿਰਪਾ ਹੈ ਸੋ ਯੋਗ ਤਿਸ ਕਾ ਮੰਤਰ ਨ ਜਾਣੈ ਔਰ ਸਰਵ ਥੋਕ ਸੁਨਿਐ ਕਰਤਾ ਕੈ ਚਪਨਾ ਇਤਿ ਬਿਸਰ ਕਿਸਤ ਮੈਂ ਕੋਗੀ ਨਾਨਕ ਤਿਸ ਬਰੋਕਾ ਕਿਨ ਅੰਤ ਨਾ ਪਾਇਆ ਸਗਲ ਦੇਵ ਹਾਰੇ ਉਗਾਏ ਸਗਲ ਬਰੋਈ ਆਪਣਾ ਸੂਤ ਜਨਦਾਸ ਨਾਮ ਤਿਆ ਵੈਸੇ ਜਨਮ ਮਰੈ ਫਿਰਾ ਵੈ ਜਾਏ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਪੇ ਕਰਾਇ ਕਰੰਗ ਪ੍ਰਭ ਨਾਸੀ ਏਕ ਓਂਕਾਰ ਪੂਰੇ ਅਪੂਰਨ ਸਭ ਠਾਏ ਆਪਣੀ ਕੀਮਤ ਆਪੇ ਪਾਈ ਜਪ ਜਪ ਜੀਵੈ ਨਾਨਕ ਕਰ ਨਾਉ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਸਗਲਾ ਆਕਾਰ ਨਾਮ ਕੇ ਸਮੁਦਰੇ ਸੁਨ ਸਵਨ ਨਾਨਕ ਚੌਥੇ ਪਦ ਮੈਂ ਸੋਚਨ ਗਤ ਪਾਏ ਗੁਰੁਖ ਸਤ ਕੇਵਲ ਪ੍ਰਧਾਨ ਸਤਿਗੁਰੁ ਸਭ ਮਾਏ ਸਮਾਣੀ ਮੂਲ ਸਤ ਸਤ ਉਤਪਤ ਜਿਸੇ ਬੁਝਾਏ ਤਿਸੈ ਸਫਲੀ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤੇ ਜਨ ਜਾ ਕਿਰਦੈ ਪ੍ਰਵੇਸ਼ ਨਾਮ ਜਪਤਾ ਕੀ ਗਤ ਹੋਏ ਆਪੇ ਜਾਣੇ ਆਪਣੀ ਮਿਤ ਗਤ ਔਰ ਨਾ ਬੂਝ ਕਰਤ ਵਿਚਾਰ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਜਿਨ ਬੂਝਿਆ ਤਿਸ ਆਇਆ ਸਵਾਦ ਗੁਰ ਕੇ ਵਚਨ ਪਦਾਰਥ ਲਏ ਜਾ ਕੇ ਸੰਤਰੇ ਸੰਸਾਰ ਜਨਕਾ ਸੰਗ ਇੱਕ

ਦੀ ਸੇਵਕੋ ਗੁਰ ਸਦਾ ਦਿਆਲ ਗੁਰਵਚਨੀ ਹਰ ਨਾਮ ਉਚਰੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਗੁਰ ਕਾ ਸਿੱਖ ਬੜਪਾ ਕੀਏ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੀ ਆਗਿਆ ਮਨ ਮੈਂ ਸਹਿ

ਫੇਰ ਕਾ ਵਿਸਥਾਰ ਆਪਣੇ ਪਾਣੇ ਲਏ ਸਮਾਏ ਆਪਣ ਸੂ ਸਭ ਜੋਤ ਪੁਰੋਏ ਸਚ ਨਾਮ ਸੂਈ ਜਨ ਪਾਏ ਨਾਨਕ ਸਗਲ ਸਿਸ਼ਟ ਕਾ ਜੇਤਾ ਦੀਨ ਦਇਆਲ ਅਨਾਥ ਕੋ ਨਾਥ ਸੋ ਮੂਹਾ ਜਿਸ ਮਨੋ ਵਿਸਾਰੈ ਸਭ ਸੁਜੇਕ ਨਿਰੰਜਨ ਰਾਏ ਅੰਤਰਵਾਰ ਜਾਨੋ ਸਾਤ ਨਾਨਕ ਦਾਸ ਸਦਾ ਬਲਿਆਰ ਸਭ ਪ੍ਰਹੋਤ ਕਿਰਪਾਲ ਅੰਤਰ ਜਾਮੀ ਰਹਿ ਵਿਆਪ ਜੋ ਜੋ ਰਚੋ ਸੋ ਤਿਸੈ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇੱਕ ਜਾਣਿਆ ਇਸ ਕੀ ਆਸ ਨਾ ਬਿਰਤੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾ ਕੇ ਮਨ ਬਸਿਆ ਨਿਰੰਕਾਰ ਅੰਦਿਨ ਪੂਜਾ ਗੁਰ ਕੇ ਪੈਰ ਨਾਨਕਾਰ ਪ੍ਰਭਾ ਪੈ ਮੇਲੇ ਗੁਣ ਗਾਓ ਪਰ ਪਰਮਾਨੰਦ ਦੁਰਲਭ ਦੇ ਕਾ ਕਰੋ ਉਦਾਰ ਪ੍ਰਾਨ ਤ੍ਰਿਣ ਕਾਏ ਸੁਆਉ ਮਿਟਿਆ ਗਿਆਨ ਬਿਨਸੇ ਅੰਧੇਰਾ ਮਣ ਚੇ ਨਾਨਕ ਵਲ ਪਾਵੋ ਰਾਮ ਨਾਮ ਮੰਤਰ ਉਪਕਾਰ ਜਿਸ ਮਨ ਬਸੈ ਤਿਸ ਸਾਜ ਬਰੀਖਿਆ ਦੁਖ ਦਰਦ ਮਨ ਤੇ ਪਉ ਜਾਏ ਦੁਰਗਾ ਨਿਭੈ ਕੇਵ ਤੁਮਾਰੀ ਨਾਨਕ ਵਾਰ ਨਾ ਵਹਿ ਜਾਏ ਉਬਰੈ ਰਾ ਕਨਹਾਰ ਤਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨੋ ਸੁਖ ਇਸ ਜਨ ਕੋਈ ਨਾ ਪਹੁੰਚਣਹਾਰ ਨਾਨਕ ਦਾ ਕੀ ਕਾਰਜ ਪੂਰਾ ਦਰਸ਼ਨ ਪੇਖ ਤੂੰ ਦ੍ਰਿਸ਼ਟ ਸਫਲ ਦਰਸ਼ਨ ਸੁੰਦਰ ਰੂਪ ਅੰਤਰਜਾਮੀ ਪੁਰਖ ਪ੍ਰਧਾਨ ਤਾਂ ਕੇ ਨਿਕਟ ਨਾ ਉਤਕਾਲ।

ਬਾਣੀ ਪ੍ਰਭ ਕੀ ਸਭ ਕੋ ਬੋਲੈ ਸਰੋ ਕਲਾ ਕਰ ਖੇਲਾ ਖੇਲ ਪ੍ਰਭ ਜੋਤ ਮੈਂ ਜਾ ਕੀ ਜੋਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਸੰਤ ਜਨਾ ਕਾ ਪੇ ਕੰ ਸਭ ਬ੍ਰਹਮ ਸੰਤ ਜਨਾ ਸੁਨੈ ਸਭ ਬਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਅੰਤਰ ਵਸੈ ਬਾਰ ਪੀਓਈ ਆਪ ਸਤ ਕੀਆ ਸਭ ਸਤ ਚਲੀ ਉਤਪਤ ਜਿਸ ਪਾਇ ਤਾ ਏਕ ਅੰਕਾਰ ਜਿਸ ਪਾਇ ਤਿਸ ਲੈ ਮਿਲਾਏ ਆਪੇ ਆਪ ਆਪ ਭਰਪੂਰ ਨਾਨਕ ਜਨ ਆਪ ਜਾਏ ਸਰਬ ਨੈਨ ਆਪੇ ਕਨਾਰਾ ਆਪਣ ਜਸਾ ਬਿਸਨਾ ਆਵਨ ਜਾਣੇ ਖੇਲ ਬਣਾਇਆ।

ਸਤਿ ਪਰਮਾਨੰਦ ਗੁਣ ਗੋਬਿੰਦ ਕੇ ਅੰਮ੍ਰਿਤ ਪੀਓ ਹੇ ਗੁਰੂ ਜਾ ਕੇ ਰੰਗ ਅਨੇਕ ਦੁਖ ਭੰਜਨ ਪੂਰਨ ਕਿਰਪਾ।

ਗੁਰਦੇਵ ਸਖਾ ਗਿਆਨ ਪੰਚਨ ਗੁਰਦੇਵ ਬੰਧਵ ਸੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਸਪਰਾ ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤ ਕਰਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਬਾਰ ਰਾਏ ਬਲਵਾਨ ਤਥਾ ਸਤੇ ਡੁਮਾਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੋ ਕਰਤਾ ਕਾਦਰ ਕਰੇ ਕਿਉਂ ਬੋਲੋ ਵੈ ਜੋ ਖੀਵਦੈ
1: ਦੇ ਗੁਣਾ ਸਤ ਪੈਣ ਭਰਾਵੈ ਪਰੰਗ ਦਾਨ ਪੜੀਵਦੈ
0: ਨਾਨਕ ਰਾਹ ਚਲਾਇਆ ਸਚ ਕੋਟ ਸਥਾਣੀ ਨੀਵਦੈ
1: ਮੈਂ ਤਰਿਆ ਛਤ ਸਿਰ ਕਰ ਸਬਤੀ ਮਤ ਪੀਵਦੈ
0: ਮਤ ਗੋਰਾ ਤਮ ਦੇਵ ਦੀ ਕੜਕ ਜੋਰ ਪ੍ਰਾ ਕੋਈ ਜੀਦੈ
1: ਚੇਲੇ ਰਾ ਰਾਸ ਕੀ ਨਾਨਕ ਸਲਾਮਤੀ ਵਦੈ ਸਟਿਕਾਦ ਦੋਸ ਜੀਵਦੈ
0: ਸਟਿਕਾਦ ਦੋਸ ਜੀਵਦੈ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ
1: ਜੋ ਤੋ ਆ ਜੁਗਤ ਸਾਹਿ ਸਾਹਿ ਕਾਇ ਫੇਰ ਪਲਟੀਐ ਚੁਲੇ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰੂ ਹਟੀਐ
0: ਕਰੇ ਜੇ ਗੁਰ ਫਰਮਾਇਆ ਸਿਲ ਜੋਗ ਲੰਗੀ ਚਟੀਐ
1: ਲੰਗਰ ਚੱਲੇ ਗੁਰ ਸਬਦ ਹਰ ਤੋਟ ਹਰ ਤੋਟ ਨਾ ਆਵੇ ਘਟੀਐ
0: ਵਾਜੇ ਜੇ ਤਕ ਸਮਦੀ ਆਪ ਖੈਦੀ ਖੈਦ ਪਟੀਐ
1: ਵਾਸੇ ਤਕ ਸਮਦੀ ਨੂਰ ਅਰਸੋ ਗੁਰ ਸੋ ਚਟੀਐ
0: ਜੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ
1: ਸੱਚ ਜੇ ਗੁਰ ਫਰਮਾਇਆ ਕੋਈ ਤੂ ਬੋਲੂ ਹਟੀਐ
0: ਕੀ ਕੋਲ ਨਾ ਪਾਲਿਓ ਕਰ ਪੀਰੋ ਕਨ ਮਰਟੀਐ
1: ਦਿਲ ਕੋਟਿਆ ਕੀ ਫਿਰਨ ਪਨ ਪਾਇਆ ਬਨ ਬਨ ਪਾਰੂ ਚਟੀਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੈ ਪੜਿਓ ਇੱਕ ਮਨ ਧਰਿਓ ਇੱਕ

ਵਾਹਿਗੁਰੂ ਜੀ। ਸੱਚ ਨਾਮ ਕਰਤਾਰ ਸੁਦ੍ਰਿੜ ਨਾਨਕ ਸੰਗ੍ਰਹਿਓ, ਤਾਤੇ ਅੰਗਦ ਲੈਣਾ ਪ੍ਰਗਟ, ਤਾਸ ਚਰਣੈ ਲਿਵ ਰਹਿਓ, ਤਿਤ ਕੁਲ ਗੁਰ ਅਮ

0: ਵਾਹਿਗੁਰੂ ਜੀ ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚ ਸੱਚ ਜਾਣੀਏ ਇੱਕ ਚਿੱਤੇ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਧਾਵੇ ਨਿਰੰਕਾਰ ਕੇ ਵਸੇ ਦੇਸ ਹੁਕਮ ਬੂਜ ਵਿਚਾਰ ਪਾਵੇ ਕਲ ਮੈਂ ਕੂਪ ਕਰਤਾ ਪੁਰਖ ਸੋ ਜਾਣੇ ਨਿਜਿਨ ਕਿਚ ਕੀਓ ਗੁਰ ਮਿਲੋ ਸੋ ਇਹ ਭਿਖਿਆ ਕਹੇ ਸਹਿਜ ਰੰਗ ਦਰਸ਼ਨ ਦਿਓ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਚ ਕੀਓ ਗੁਰ ਮਿਲਿਓ ਸੋਹੇ ਭਿਖਿਆ ਕਹੇ ਸਹਿਜ ਰੰਗ ਦਰਸ਼ਨ ਦਿਓ
1: ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਐ

0: ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿੱਤਾ ਇਹ ਜਿੱਦ ਕਰ
1: ਕਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ

ਵਾਹਿਗੁਰੂ ਜੀ। ਚਰਨ ਤਪਰ ਸਕਿਆ ਹੱਥ, ਚਰਨ ਗੁਰ ਅਮਲ ਪਵਲ ਰਾਏ। ਹੱਥ ਤਪਰ ਸਕਿਆ ਹੱਥ, ਹੱਥ ਲੱਗਿਆ ਗੁਰ ਅਮਰ ਪਏ। ਜੀ ਤਪਰ ਸਕਿਆ ਹੱਥ, ਜੀ ਗੁਰ ਅਮਰ ਪਣੀਜੈ। ਨੈਣ ਤਪਰ ਸਕਿਆ ਹੱਥ, ਨੈਣ ਗੁਰ ਅਮਰ ਪਖਿਜੈ। ਸ਼੍ਰਵਣ ਤਪਰ ਸਕਿਆ ਹੱਥ, ਸ਼੍ਰਵਣ ਗੁਰ ਅਮਰ ਸੁਣੀਜੈ। ਸਕਿਆ ਹੱਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆ ਹੱਥ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਸਕਿਆ ਹੱਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆ ਹੱਥ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 673 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਹਾਈ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ।

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ

ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ। ਇਹੋ ਲੇਖਾ ਲਿਖ ਜਾਣੇ ਕੋਏ ਲਿਖ।

ਜੋਤਿ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰ ਮੁਹ ਭਕ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਜੋਤਿ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ।

0: ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ
1: ਧੋਏ
0: ਪੁੰਨੀ ਪਾਪੀ ਆਖਣ ਨਾਹੀ ਕਰ ਕਰਨ।

0: ਜੇ ਲਿਖੇ ਲਈ ਕੁਰਾਨ
1: ਛਤਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਕਿਵ ਕਾ ਰਾਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਸਹਿਸ ਅਠਾਰਹਿ ਕਹਿਣ ਕਤੇਬਾ।

ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗੇ ਜੋਤ ਅਪਾਰ ਕੀਤੇ ਅਗਣਿਤ ਨਹੀਂ।

ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਪ੍ਰੀ ਸਿਉ ਕਹੀਨ, ਕੀਤੇ ਗਾਵਨਹਾਰੇ। ਗਾਵਹਿ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿੱਚ

ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ।

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ।

0: ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੁਣ ਸੁਰਾਦਨ ਸੁਧ ਸੁਧਾਇਨ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਤ ਪ੍ਰਾਣ ਪਤੀ ਕੇ
0: ਸ੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੋ ਏਕ ਰਤੀ ਬਿਨ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ

0: ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੁੰਗਲ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਭਜਾਨ ਕੇ ਭੂ ਭਲੀ ਵਿਦ ਨਿਆਬਦ ਸੀਸ ਨ ਜਾਤ ਵਿਚਾਰੇ
1: ਏਤੇ ਭੈ ਤੋ ਕਹਾ ਪੈ ਭੂ ਪਦੰਤ ਕੋ ਨਾਗੇ ਪਾਈ ਪਦਾਰੇ
0: ਜੀਤ ਪਰੇ ਸਭ ਦੇਸ ਦਿਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੇ
1: ਗੁੰਜਤ ਗੁਣ ਗਿਆਨ ਕੇ ਸੁੰਦਰ ਹਿੱਸੇ ਹੀ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਕੌਣ ਆਹਾਰ ਜਤੀ ਜਤ ਤਾਰ ਸਭੇ ਸੋ ਵਿਚਾਰ ਹਜ਼ਾਰ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੋਧ ਸਪਾ ਦੁਰੰਦ ਦੁਬਾ ਸੋ ਸਾਜ ਸੁਨਾਹ ਦੁਰਜਾਨ ਦਲੇਂਗੇ
1: ਭਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਭੰਗਾ ਲੈ ਨਾ ਹਰੇਂਗੇ
0: ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾਰ ਵਡੇ ਬਰਿਆਰ ਅਵਿਚਾਰੇ ਸਾਰ ਕੀ ਧਾਰ ਪਛਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਰਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੇ ਤਲ ਮੇ ਪਲ ਹੀ ਪਲ ਮੇ ਸਭ ਥਾ ਖਪੇਂਗੇ
0: ਪੁੰਨ ਪ੍ਰਤਾਪਨ ਬਾੜ ਜਾਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ
1: ਸਾਸ ਉਪਰ ਸੰਤ ਫਿਰੇ ਜਗ ਸਤਰ ਸਭੇ ਅਵ ਲੋਕ ਚਪੇਂਗੇ
0: ਮਾਨਵ ਇੰਦਰ ਗਜਿੰਦਰ ਨਰਾਤਪ ਜੋਨ ਤਰਲੋਕ ਕੋ ਰਾਜ ਕਰੇਂਗੇ
1: ਕੋਟਿ ਸਨਾਨਕ ਜਾਤਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ
1: ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇ ਤਰੇਂਗੇ
0: ਕਹਾਂ ਪਿਓ ਜੋ ਦੋ ਲੂਚਨ ਮੂੰਦ ਕੈ ਬੈਠ ਰਹੇ ਹੋ ਵਖ ਧਿਆਨ ਲਗਾਇਓ
1: ਨਾਲ ਫਿਰਿਓ ਲਈ ਸਾਸ ਸਮੁੰਦਰ ਲੋਗ ਉਪਰ ਲੋਗ ਆਇਓ
0: ਵਾਸ ਕੀ ਉਹ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ
1: ਸਾਜ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ
1: ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ ਕਾਹੂ ਪੰਛਾ ਕੋ ਸੀਸ ਨਿਵਾਇਓ ਕਾਹੂ ਬਤਾਨ

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਮੀ ਕਬਿਓ ਪਾਸ ਬੇਨਤੀ ਚੌਪੀ ਹਮਨੀ ਕਰੋ ਹਾਥ ਰੱਛਾ ਪੂਰਨ ਹੋਈ ਚਿਤ ਕੀ ਅੱਛਾ
1: ਤਬ ਚਰਨ ਮਨ ਮੰਨ ਰਹੇ ਹਮਾਰੇ ਆਪਣਾ ਜਾਨ ਕਰੋ ਪਤਿ ਪਾਰਾ
0: ਜਿਸ ਵੇਦ ਮੰਗਾਵੂ ਆਪ ਹਾਥੇ ਮੋਈ ਬਚਾਵੂ
1: ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

0: ਸਮਝਾਲੇ ਆਪ ਆਪਣੀ ਬੁਝੂ ਚਾਲੇ
1: ਤੁਮ ਸਭ ਹੀਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਨਾਲਮ
0: ਕਾਲਿਕ ਕਾਨੁਲਮ ਆਦ ਨੀਲ ਨਾਦ ਸੰਗ
1: ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਮ ਨ ਪਾਵਤ ਭੇਦਾ ਮਹਾਦੇਵ ਕੋ ਕਹਿ ਸਦਾ ਸਿਮ ਨਿਰੰਕਾਰ ਕਾ ਚਿੰਤ ਨ ਹੈ ਭੇਵ
0: ਆਪ ਆਪਣੀ ਬੁਧਰ ਜੇਤੀ ਬੁਲ ਬਿਲ ਬਿਲ ਦੇਤੀ
1: ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵੀ ਸਜਾ ਪ੍ਰਥਮ ਸੰਸਾਰਾ ਰੱਛਾ ਹੋਏ ਕਹੇ ਸਭ ਕਾਲਾ ਦੋਸਤਾਂ ਰਹਿ ਚਿਤ ਰਹਿ ਤਤ ਕਾਲਾ
0: ਤਾਕੇ ਤਾਪ ਤੁਰਿ ਮਾਰ
1: ਰੇਤ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਥ ਸਵੈ ਸਕੇ ਨਾ ਕੋਈ ਜਿਨ੍ਹਾਂ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਸਰਵ ਡੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ
0: ਰਾਮ ਕੁਰਾਨ ਕਿਰਪਾ ਤੁਮਰੀ

0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਜਿਉ ਤੂੰ ਚਲਾਹੇ ਤਿਪ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਿਵ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ
0: ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
0: ਇਹੋ ਤਿਨ ਕੈ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸ਼ਬਦ ਸੁਹੇਲਾ ਸਤ ਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਾਹਿ ਸਿਉ ਪਵਿੱਤ ਸੰਗ ਸਭਾਇਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਸੇ ਸਹਿਸਾ ਨਾ ਜਾਏ
1: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ
1: ਮਨ ਤੋ ਬੋ ਸਬਦ ਲਾਗੋ ਹਰ ਸੋ ਰਹੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੁਵੇ ਹਾਰਿਆ
0: ਇਹ ਤਿਸਨਾ ਵੱਡਾ ਰੋਗ ਰਗਾ ਮਨੋ ਮਨੋ ਮਰਨ ਮਨੋ ਵਿਸਾਰਿਆ
1: ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੁਬੇ ਤਾਲਿਆ
0: ਕਹਿ ਨਾਨਕ ਦਿਨ ਸਚਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤੂੰ ਨਿਰਮਲ ਸਤਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਚ ਸਮਾਨੀ
1: ਜਨਮ

0: ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ
1: ਜਿਤ ਜਿਨ ਕਾਰ ਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਤਨ ਜਿਤ ਮਨ ਲਾਗਾ ਇਹ ਹੋਆ ਸਮਾਓ
1: ਸਭ ਸੇਤੀ ਮਨ ਮਿਲਿਆ ਸੱਚ

0: ਵਿਸ਼ਵਾਸ ਜਾਣੀ।
1: ਹਰ ਹਰ ਨਿਤ ਜਪਿਓ ਜਿਉ ਲਾਹਾ ਕਟਿਓ ਦਿਹਾੜੀ।
0: ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ।
1: ਕਹੇ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ।
0: ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਕਿਤੇ ਜਿਚਰ ਰਸ ਪਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਤਿਸਨਾ ਬਹੁਤ ਨ ਤਿਸਨਾ ਲਾਗੇ।

0: ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ
1: ਕਹਿ ਨਾਨਕ ਉਹ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਉ ਜਿਤ ਲਾਇਆ
0: ਇਹ ਨੇਤਰੋ ਮੇਰੇ ਹਰ ਤੁਮੇ ਜੋਤ ਤਰੀ ਹਰ ਬਿਨ ਅਵਰਨ ਦੇ

0: ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲਥਲ ਮਈਲ ਕੀਓ
1: ਪਸਾਰਾ
0: ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨਰੇਖਾ ਚੈ ਜੇ ਜਾਤ ਨ ਪਾਤਾ ਸਤ੍ਰ ਮਿੱਤਰ ਜੇ ਤਾਤ ਨ ਮਾਤਾ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਵਿਸ਼ਨਾਂਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਓਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦ੍ਰ ਉਪਾਏ ਖਪਾਏ
1: ਲੋਕ ਜਦ ਦਸ ਗੇਰ ਰਚਾਇਓ ਬੋਰਾ ਵੀ ਬੀਜ ਮਲਾਇਓ
0: ਮਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ
1: ਉਦ ਭਵੇਕ ਭਵਾਨ ਗਾਣੀ ਗੜ ਗੜ ਗੇ ਪੜ ਪੜ ਕੀ ਜਾਣੀ
0: ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਟੋਲ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਦੂਤਾ

ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਕਾਈ ਮਨ ਸੁਪੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆ

0: ਵਾਹਿਗੁਰੂ ਜੀ ਕੀ ਫਤਿਹ।
1: ਓਟਾ ਘਰ ਵਾਸ ਜੀਓ ਪਿੰਡ ਸਾਬ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇ
2: ਨ ਜਾਨ ਸਗਲ ਸਮਗਰੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ।

ਅੰਮ੍ਰਿਤ ਵੇਲਾ ਬਖਸ਼ਿਸ਼ ਕਰੀ ਰੱਖਣਾ, ਆਪਸੀ ਪ੍ਰੇਮ ਇਤਿਫਾਕ ਬਖਸ਼ਣੇ, ਉੱਦਮ ਉਪਰਾਲੇ ਬਖਸ਼ਣੇ। ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵ ਪਰਿਵਾਰ ਵੱਲੋਂ ਅੰਮ੍ਰਿਤ ਵੇਲੇ ਦੀ ਅਰਦਾਸ, ਸਤਿਗੁਰੂ ਦੀ ਕਿਰਪਾ ਕਰਨੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ। ਨਿਤਨੇਮ ਦੀਆਂ ਦਾਤਾਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ

ਤਰਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹ, ਹਮ ਬਾਰਿਕ ਤੁਮਰੇ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਦਾਰ ਬਖਸ਼ਿਸ਼ ਕੀਤੇ। ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਆਪਣੇ ਦਰਕਰ ਦਾ ਪ੍ਰੇਮ ਅਤੇ ਅੰਮ੍ਰਿਤ ਵੇਲੇ ਦੀਆਂ ਇਸੇ ਤਰ੍ਹਾਂ ਦਾਤਾਂ ਬਖਸ਼ਿਸ਼ ਕਰਦੇ ਰਹਿਣ। ਆਪ ਸਮੂਹ ਸੰਗਤਾਂ ਨੂੰ ਜੀਓ ਆਇਆ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਲਗਾਤਾਰ ਪਿਛਲੇ 3 ਮਹੀਨਿਆਂ ਤੋਂ ਬੜੇ ਪ੍ਰੇਮ ਅਤੇ ਭਾਵ ਸਹਿਤ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨਿਭਾ ਰਹੇ ਭਾਈ ਪ੍ਰੇਮ ਸਿੰਘ ਦੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਉਹ ਲਗਾਤਾਰ 3 ਮਹੀਨਿਆਂ ਤੋਂ ਸੇਵਾਵਾਂ ਨਿਭਾ ਰਹੇ ਸਨ। ਕੱਲ੍ਹ ਐਤਵਾਰ ਨੂੰ ਦੁਪਹਿਰ ਵੇਲੇ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਵੇਗੀ। ਉਹਨਾਂ ਨੇ ਆਪਣੇ ਦੇਸ਼ ਪਰਤਣਾ ਹੈ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਅੰਮ੍ਰਿਤ ਵੇਲੇ ਵਾਲੀ ਸੰਗਤ ਵੱਲੋਂ ਖਾਸ ਕਰਕੇ ਆਪ ਜੀ ਦੇ ਸਨਮੁੱਖ ਬੇਨਤੀ ਹੈ। ਸਤਿਕਾਰਯੋਗ ਬੀਬੀ ਰਵਿੰਦਰ ਕੌਰ ਜੀ ਔਰ ਤਥਾ ਸਮੂਹ ਜਿੰਨੀਆਂ ਵੀ ਗੁਰਸਿੱਖ ਭੈਣਾਂ ਭਰਾ ਸਾਰਿਆਂ ਵੱਲੋਂ ਇਹ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਔਰ ਸਮੁੱਚੇ ਜਥੇ ਨੂੰ ਅਸੀਸ ਬਖਸ਼ਿਸ਼ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭਤਾ ਦੇ ਰੂਪ ਦੇ ਵਿੱਚ ਸਮੂਹ ਜਥੇ ਵੱਲੋਂ ਆਰੰਭ ਕੀਤਾ ਜਾਣਾ। ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਵਿੱਚ ਵੜਿਆ ਵੜਿਆਈ

0: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਤੂ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੁਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਪ੍ਰਿਅੰਗਦ ਗੁਰੂ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌਨੇ ਦੇ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ।

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰ

ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ

ਸਦਾ ਭਜੋ ਜਗਦੀਸ਼ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਸਤਿਗੁਰੂ ਜੀ, ਬੱਚਿਆਂ ਨੂੰ ਚੜ੍ਹਦੀ ਕਲਾ ਲਮੇਰੀ ਆਰਜਾ, ਜੀਵਨ ਵਿੱਚ ਤਰੱਕੀ, ਗੁਰਸਿੱਖੀ, ਸਿਦਕ ਭਰੋਸਾ ਬਖਸ਼ਣਾ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ ਦੇ ਸਵੇਰ ਦੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ, ਸਤਿਗੁਰੂ ਜੀ ਉਹ ਸੇਵਾਵਾਂ ਥਾਂ ਪਾਉਣੀਆਂ, ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੋਈ ਹੈ, ਸਤਿਗੁਰੂ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ, ਸ੍ਰੀ ਸੁਖਨੀ ਸਾਹਿਬ ਦੇ ਪਾਠ, ਉਪਰੰਤ ਸਤਿਗੁਰਾਂ ਦੇ ਪ੍ਰਕਾਸ਼, ਸੰਗਤੀ ਰੂਪ ਦੇ ਵਿੱਚ ਨਿਤਨੇਮ, ਸੰਪੂਰਨ ਆਸਾ ਜੀ ਦੀ ਵਾਰ ਜਾਂ ਕੀਰਤਨ ਆਪ ਸੰਗਤਾਂ ਨੇ ਅਖੰਡ ਕੀਤੀ, ਜਿੱਥੇ ਪਾਸੋਂ ਸਰਵਣ ਕੀਤੇ ਨੇ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸਾਰੀਆਂ ਸੰਗਤਾਂ ਨੇ। ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਆਪ ਜੀ ਨੇ ਤਨਾਸਰੀ ਰਾਗ ਦੇ ਵਿੱਚੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ, ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਹਰਦੀਪ ਸਿੰਘ ਜੀ, ਬੀਬੀ ਗੁਰਬੀਰ ਕੌਰ, ਤਿੰਨਾਂ ਵੱਲੋਂ ਬੱਚੀ ਕਮਨੀਰ ਕੌਰ ਅਤੇ ਬੇਟਾ ਪ੍ਰਭਗੁਣ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਜੀਵਨ ਅੰਦਰ ਕਾਮਯਾਬੀਆਂ ਬਖਸ਼ਿਸ਼ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ, ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਮੂਹ ਪਰਿਵਾਰ ਵੱਲੋਂ, ਸਿੰਧ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।